FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਅੱਜ ਦਿਨ ਬੁੱਧਵਾਰ, ਸ਼ੱਕ ਸੰਮਤ 1948 ਦੇ ਜੇਠ ਮਹੀਨੇ ਦੀ 26 ਤਾਰੀਖ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 17 ਤਾਰੀਖ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 5:58 ਤੇ 37 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਦੇ ਵਿੱਚ ਆਕਾਸ਼ਵਾਣੀ FM ਬਠਿੰਡਾ ਦੀ ਸਾਰੀ ਟੀਮ ਆਪਣੇ ਸੁਣਨ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਕਰਦੀ ਹੈ।

ਐਫ ਐਮ ਐਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 6 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

8:45 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਹੋਣਗੀਆਂ ਤੇ 9:15 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਤੇ 11 ਵਜੇ ਸਾਡੀ ਅੱਜ ਦੀ ਇਸ ਚੱਲ ਰਹੀ ਸਭਾ ਦੀ ਹੋਵੇਗੀ ਸਮਾਪਤੀ।

ਦੋਸਤੋ ਇਹ ਤਾਂ ਸੀ ਜਾਣਕਾਰੀ ਸਾਡੀ ਅੱਜ ਦੀ ਇਸ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਸਭਾ ਦੇ ਵਿੱਚ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮ 'ਚ ਉਹਨਾਂ ਦੇ ਪ੍ਰਸਾਰਨ ਸਮੇਂ ਬਾਰੇ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 6:15 ਅਤੇ 12 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ। ਅਤੇ ਪ੍ਰੋਗਰਾਮ ਦੇ ਤਹਿਤ ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਬਲਦੇਵ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਇਹ ਸ਼ਬਦ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:41 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸਰਜਰੀ ਸਵੇਰ।

0: ਪੰਜਾਬ 'ਚ ਆਈ ਹੈ ਤਾਂ ਆਪਾਂ ਆਪਣੇ ਜ਼ਿਲ੍ਹਾ ਬਠਿੰਡਾ ਦੇ ਉਸਦੇ ਨਾਲ ਜਿਹੜਾ ਮਾਲਵਾ ਪੱਟੀ ਹੈ ਮਾਨਸਾ ਫਰੀਦਕੋਟ ਮੁਕਤਸਰ ਏਰੀਏ ਦੀ ਗੱਲ ਕਰ ਲਈਏ ਤਾਂ ਤਕਰੀਬਨ ਜਿਹੜਾ ਤਾਪਮਾਨ ਸੀਗਾ ਗਾ ਉਹ ਜਿਹੜਾ ਵੱਧ ਤੋਂ ਵੱਧ ਸੀਗਾ ਉਹ ਜਿਹੜਾ ਪਹਿਲਾਂ 45-46 ਤੱਕ ਟੱਚ ਕਰ ਰਿਹਾ ਸੀ ਉਹ ਘੱਟ ਕੇ 40 ਡਿਗਰੀ ਆ ਗਿਆ। ਪਰ ਇਸ ਮੌਸਮ ਦੇ ਦੌਰਾਨ ਖਾਸ ਤੌਰ 'ਤੇ ਬੱਚਿਆਂ ਨੂੰ ਕਾਫੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਗਾ। ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਜਿਹੜੇ ਆਪਣੇ ਸਿਵਲ ਹੋਸਪਿਟਲ ਨੇ ਜਾਂ ਹੋਰ ਅਦਾਰੇ ਨੇਗੇ ਹਸਪਤਾਲ ਨੇਗੇ ਉਹਨਾਂ ਦੇ ਵਿੱਚ ਬੱਚੇ ਕਾਫੀ ਬਿਮਾਰ ਸਥਿਤੀ ਦੇ ਵਿੱਚ ਦੇਖਣ ਨੂੰ ਮਿਲ ਰਹੇ ਸੀਗੇ। ਅਤੇ ਇਸ ਵਿਸ਼ੇ 'ਤੇ ਗੱਲ ਕਰਨ ਦੇ ਲਈ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ ਡਾਕਟਰ ਅਲਪਨਾ ਬੜਿਆਲ, MD ਬੱਚਿਆਂ ਦੇ ਰੋਗਾਂ ਦੇ ਮਾਹਿਰ, ਜੋ ਕਿ ਸ਼ਹੀਦ ਮਨੀ ਸਿੰਘ ਸਿਵਲ ਹੋਸਪਿਟਲ ਬਠਿੰਡਾ ਦੇ ਵੂਮੈਨ ਐਂਡ ਚਾਈਲਡ ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਤੇ ਉਹਨਾਂ ਨਾਲ ਆਪਾਂ ਇਸ ਵਿਸ਼ੇ 'ਤੇ ਹੁਣ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਡਾਕਟਰ ਸਾਹਿਬ ਗੁੱਡ ਮਾਰਨਿੰਗ ਜੀ।
1: ਵੈਰੀ ਗੁੱਡ ਮਾਰਨਿੰਗ ਟੂ ਯੂ, ਸਾਰੇ ਸਰੋਤਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਮੈਨੂੰ ਪਤਾ ਜੀ ਹਸਪੀਟਲ ਜਾਣਾ ਹੋਏਗਾ ਹੈ ਨਾ, ਟਾਈਮ ਚੇਂਜ ਹੋ ਚੁੱਕੇ ਨੇ
1: ਜੀ,
0: ਅਤੇ ਜਲਦੀ ਦੇ ਨਾਲ ਆਪਾਂ ਵੀ ਸੋਸਾਇਟੀ ਦੇ ਇਹ ਵੈਲਫੇਅਰ ਲਈ ਆਪਾਂ ਕੰਮ ਕਰਨਾ ਹੈ ਜੀ, ਤਾਂ ਕਰਕੇ ਤੁਹਾਡਾ ਟਾਈਮ ਲੈ ਰਹੇ ਹਾਂ ਜੀ। ਤਾਂ ਮੈਨੂੰ ਇੰਝ ਦੱਸੋ ਡਾਕਟਰ ਸਾਹਿਬ ਵੀ ਗਰਮੀਆਂ ਦਾ ਜਿਵੇਂ ਦੌਰ ਕਾਫੀ ਮਤਲਬ ਕਿ ਤੇਜ਼ੀ ਦੇ ਨਾਲ ਗਰਮੀ ਵੱਧ ਵੀ ਰਹੀ ਹੈ, ਕਿਤੇ ਘੱਟ ਵੀ ਰਹੀ ਹੈ, ਵੀ ਇਸ ਗਰਮੀ ਦੇ ਦੌਰਾਨ ਬੱਚਿਆਂ ਨੂੰ ਕਿਹੜੀ ਕਿਹੜੀਆਂ ਵਿਸ਼ੇਸ਼ ਤੌਰ ਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਸੈਕਿੰਡਲੀ ਉਹਨਾਂ ਨੂੰ ਕੀ ਖਾਣਾ ਚਾਹੀਦਾ ਹੈ ਔਰ ਕੀ ਨਹੀਂ ਖਾਣਾ ਚਾਹੀਦਾ?
1: ਅੱਜ ਕੱਲ ਕਾਫੀ OPD ਵਿੱਚ ਅਸੀਂ ਦੇਖ ਰਹੇ ਹਾਂ, OPD ਵਿੱਚ ਤੇ ਦਾਖਲ ਵੀ ਕਰਨਾ ਪੈ ਰਿਹਾ, ਕਾਫੀ ਬੱਚੇ ਪੇਟ ਦੀ ਬਿਮਾਰੀਆਂ ਨਾਲ ਅਫੈਕਟ ਹੋ ਕੇ ਆ ਰਹੇ ਹੈ ਜੀ। ਪੇਟ ਦਰਦ, ਲੂਜ਼ ਮੋਸ਼ਨ, ਉਲਟੀਆਂ, ਬੁਖਾਰ, ਇਹ ਚੀਜ਼ਾਂ ਦੀ ਕਾਫੀ ਸੰਖਿਆ ਵੱਧ ਰਹੀ ਹੈ
0: ਜੀ। ਜੀ ਜੀ,
1: ਹਰ ਦੂਜਾ ਪੇਸ਼ੈਂਟ ਹੀ ਇਸ ਪ੍ਰੋਬਲਮ ਨਾਲ ਆ ਰਿਹਾ
0: ਜੀ। ਹੁਣ ਆਪਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਵੀ ਪੇਟ ਦੀਆਂ ਬਹੁਤ ਜ਼ਿਆਦਾ ਬਿਮਾਰੀਆਂ ਨੇ, ਉਹਨਾਂ ਨੂੰ ਲੂਜ਼ ਮੋਸ਼ਨ ਵੀ ਹੈ, ਉਹਨਾਂ ਨੂੰ ਖਾਣ ਪੀਣ 'ਚ ਦਿੱਕਤ ਵੀ ਆ ਰਹੀ ਹੈ, ਹੈ ਨਾ ਜੀ, ਬੁਖਾਰ ਵੀ ਹੋ ਰਿਹਾ ਹੈਗਾ, ਤਾਂ ਫਿਰ ਉਹਨਾਂ ਨੂੰ ਕੀ ਖਾਣਾ ਚਾਹੀਦਾ ਔਰ ਕਿਹੜੀਆਂ ਗੱਲਾਂ ਤੋਂ ਖਿਆਲ ਰੱਖ ਕੇ ਕੀ ਨਹੀਂ ਖਾਣਾ ਚਾਹੀਦਾ?
1: ਸਭ ਤੋਂ ਪਹਿਲਾਂ ਤੇ ਜੇ ਤੁਹਾਡੇ ਬੱਚੇ ਨੂੰ ਵੋਮਿਟਿੰਗ, ਲੂਜ਼ ਮੋਸ਼ਨ, ਉਲਟੀਆਂ ਲੱਗ ਗਈਆਂ ਜਾਂ ਕੋਈ ਲੂਜ਼ ਮੋਸ਼ਨ, ਲੈਟਰਿਨ ਪਤਲੀ ਆ ਰਹੀ ਹੈ
0: ਜੀ,
1: ਤੋਂ ਪਹਿਲਾਂ ਡਾਕਟਰ ਕੋਲ ਭੱਜਣ ਤੋਂ ਪਹਿਲਾਂ ਤੁਹਾਨੂੰ ਇਹ ਕੰਮ ਕਰਨਾ ਚਾਹੀਦਾ ਕਿ ਪਾਣੀ ਜ਼ਿਆਦਾ ਪਿਲਾਣਾ ਸ਼ੁਰੂ ਕਰ ਦੋ।
0: ਪਾਣੀ ਜ਼ਿਆਦਾ,
1: ORS ਜਿਹਨੂੰ ਜੀਵਨ ਰਕਸ਼ਕ ਘੋਲ ਵੀ ਕਹਿੰਦੇ ਆ
0: ਜੀ,
1: ORS ਦਾ ਪੈਕਟ ਹਰ ਕਿਤੇ ਮਿਲ ਜਾਂਦਾ, ਸਰਕਾਰੀ ਵਿੱਚ ਵੀ ਮਿਲ ਜਾਂਦਾ, ਬਾਹਰ ਵੀ ਮਿਲ ਜਾਂਦਾ। ਜੇ ਉਹ ਨਹੀਂ ਅਵੇਲੇਬਲ ਤੇ ਤੁਸੀਂ ਚਾਹੇ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਚੀਨੀ ਤੇ ਇੱਕ ਚਮਚ ਇੱਕ ਚੁਟਕੀ ਨਮਕ ਪਾ ਕੇ ਉਹ ਵੀ ਬਣਾ ਕੇ ਬੱਚੇ ਨੂੰ ਉਹਦੀ ਪਾਣੀ ਦੀ ਇਨਟੇਕ ਜਿਹੜੀ ਹੈ ਵਧਾ ਦੇਣੀ
0: ਚਾਹੀਦੀ, ਵਧਾ ਦਿਓ, ਠੀਕ ਹੈ ਜੀ।
1: ਹਾਂ, ਪਾਣੀ ਦੀ ਘਾਟ ਦਾ ਜਿਹੜਾ ਡਾਕਟਰ ਨੇ ਵੀ ਇਹੀ ਤੁਹਾਨੂੰ ਸਲਾਹ ਦੇਣੀ ਹੈ ਕਿ ਤੁਸੀਂ ਪਾਣੀ ਵਧਾਓ, ਤੇ ਇਹ ਕੰਮ ਤੁਹਾਨੂੰ ਘਰੇ ਪਹਿਲੇ ਹੀ ਕਰ ਦੇਣਾ ਚਾਹੀਦਾ। ਦਵਾਈਆਂ ਦਾ ਰੋਲ ਬਾਅਦ ਚ ਆਉਂਦਾ ਹੈ, ਸਭ ਤੋਂ ਪਹਿਲੇ ਹੁੰਦਾ ਕਿ ਡੀਹਾਈਡਰੇਸ਼ਨ ਜਾਂ ਪਾਣੀ ਦੀ ਘਾਟ ਨਾ ਹੋਏ ਸਰੀਰ ਚ,
0: ਸਰੀਰ
1: ਉਸ ਕੇਸ ਚ ਆਪਾਂ ਨੂੰ ਪਾਣੀ ਇਹਦੇ ਵਿੱਚ ਪਾਣੀ ਦੇ ਸਕਦੇ ਹੋ, ਸਕੰਜੀ ਦੇ ਸਕਦੇ ਹੋ, ਲੱਸੀ ਦੇ ਸਕਦੇ ਹੋ, ਨਾਰੀਅਲ ਪਾਣੀ ਦੇ ਸਕਦੇ ਹੋ।
0: ਜਿਹੜੀ
1: ਪੈਕਡ ਡਰਿੰਕਸ ਹੈ, ਫਰੂਟੀ, ਕੋਕ, ਇਹ ਨਹੀਂ ਦੇਣੀਆਂ ਚਾਹੀਦੀਆਂ, ਔਰ ਨਾ ਹੀ ਜਿਹੜਾ ਮੈਂ ਦੇਖਿਆ ਕਾਫੀ ਪੇਸ਼ੈਂਟ ਗਲੂਕੋਜ਼ ਘੋਲ ਕੇ ਦੇਣਾ ਸ਼ੁਰੂ ਕਰ ਦਿੰਦੇ ਆ, ਉਹ ਵੀ ਨਹੀਂ ਦੇਣਾ ਚਾਹੀਦਾ।
0: ਅੱਛਾ, ਗਲੂਕੋਜ਼ ਜਿਹੜਾ ਆਉਂਦਾ ਹੈਗਾ ਆਪਣਾ ਉਹ ਨਹੀਂ ਦੇਣਾ ਜੀ?
1: ਨਹੀਂ, ਪਲੇਨ ਗਲੂਕੋਜ਼ ਨਹੀਂ ਦੇਣਾ, ਉਹ ਤੁਹਾਡਾ ਜਿਹੜਾ ਹੈ ਪ੍ਰੋਬਲਮ ਹੋਰ ਵਧਾ ਦੇਗਾ,
0: ਵਧਾ ਦਿੰਦਾ ਹੈਗਾ।
1: ਹਾਂਜੀ
0: ਜੀ ਜੀ, ਤੇ ਇਸ ਦੇ ਨਾਲ ਹੀ ਕਈ ਜਿਵੇਂ ਤੁਸੀਂ ਗਲੂਕੋਜ਼ ਦੀ ਗੱਲ ਕਰ ਲਈ, ਕੋਈ ਹੋਰ ਇਹੀਆਂ ਚੀਜ਼ਾਂ ਵੀ ਜਿਹੜੀਆਂ ਮਤਲਬ ਕਿ ਜਦੋਂ ਆਪਾਂ ਨੂੰ ਲੱਗ ਰਿਹਾ ਵੀ ਬੱਚਾ ਇਨੀਸ਼ੀਅਲ ਸਟੇਜ ਤੇ ਬਿਮਾਰ ਹੋ ਰਿਹਾ ਜਾਂ ਉਸ ਨੂੰ ਬਿਮਾਰੀ ਚ ਗ੍ਰਸਤ ਹੋ ਰਿਹਾ, ਵੀ ਜਿਵੇਂ ਗਲੂਕੋਜ਼ ਤੁਸੀਂ ਦੱਸਤਾ ਹੈਗਾ ਬਿਲਕੁਲ ਇਨੀਸ਼ੀਅਲ ਸਟੇਜ ਦੇ ਵਿੱਚ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਬੱਚਿਆਂ ਨੂੰ ਪੇਰੈਂਟਸ ਨੂੰ ਅਵਾਇਡ ਕਰਨਾ ਚਾਹੀਦਾ ਜੀ?
1: ਇੱਕ ਤੇ ਸਭ ਤੋਂ ਪਹਿਲੇ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ
0: ਚਾਹੀਦਾ,
1: ਪਾਣੀ ਤੁਸੀਂ ਬਣਾ ਰਹੇ ਹੋ ਉਦੋਂ ਵੀ ਹੱਥ ਧੋ ਕੇ, ਖਾਣਾ ਖਾ ਰਹੇ ਹੈ ਜਦੋਂ ਉਦੋਂ ਵੀ ਹੱਥ ਧੋਣੇ, ਜਦੋਂ ਖਾਣਾ ਬਣਾ ਰਹੇ ਹੈ, ਹੈਂਡ ਵਾਸ਼ਿੰਗ ਦਾ ਬਹੁਤ ਧਿਆਨ ਰੱਖਣਾ ਸਫਾਈ ਦਾ। ਖਾਣੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਜੰਕ ਫੂਡ ਬਾਹਰ ਦਾ ਜਿਹੜਾ ਹੈਗਾ ਪੀਜ਼ਾ, ਬਰਗਰ, ਮੋਮੋਜ਼, ਬੱਚਿਆਂ ਨੂੰ ਬਹੁਤ ਸ਼ੌਕ ਹੈ
0: ਜੀ
1: ਬਾਹਰ ਦਾ ਖਾਣਾ, ਤੇ ਸਪੈਸ਼ਲੀ ਜੇ ਤੁਸੀਂ ਦੇਖਿਆ ਜੀ ਉਹ ਬਣਾਉਣ ਵਾਲੀ ਜਗ੍ਹਾ ਤੇ ਖੁੱਲਾ ਪਿਆ ਖਾਣਾ, ਉਹ ਬਿਲਕੁਲ ਦੇਣਾ ਨਹੀਂ ਚਾਹੀਦਾ। ਕਦੀ ਲੈਂਦੇ ਵੀ ਤੇ ਕੁਕਡ ਫੂਡ ਬੈਟਰ ਰਹਿੰਦਾ, ਕੱਚਾ ਤੇ ਬਿਲਕੁਲ ਹੀ ਨਹੀਂ ਲੈਣਾ ਚਾਹੀਦਾ, ਸਲਾਦ ਖਾ ਰਹੇ ਹੋ ਜਾਂ ਚਟਨੀਆਂ ਖਾ ਰਹੇ ਹੋ
0: ਜੀ ਜੀ,
1: ਇਹ ਚੀਜ਼ਾਂ। ਪਾਣੀ ਦਾ ਸੋਰਸ ਆਪਣਾ ਬਿਲਕੁਲ ਸਾਫ਼ ਹੋਣਾ ਚਾਹੀਦਾ
0: ਜੀ,
1: RO ਦਾ ਪਾਣੀ ਯੂਜ਼ ਕਰੋ
0: ਜੀ,
1: ਜਾਂ ਜਿਹੜਾ ਹੈਗਾ ਮਤਲਬ ਘਰੋਂ ਪਾਣੀ ਲੈ ਕੇ ਜਾਓ, ਤੁਸੀਂ ਸਖ਼ਤ ਕਰ ਲਿਓ, ਰਸਤੇ ਚ ਕਿਤੇ ਵੀ ਪਾਣੀ ਨਾ
0: ਅਵੋਇਡ ਕੀਤੇ। ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਵੀ ਬੱਚੇ ਜਿਹੜੇ ਜੰਕ ਫੂਡ ਨੇ, ਮੇਰੇ ਵੀ ਬੱਚੇ ਨੇਗੇ, ਉਹ ਅਕਸਰ ਮਨ ਆਪਦਾ ਵੀ ਜਦੋਂ ਕਹਿੰਦੇ ਪਾਪਾ ਦਵਾ ਦੋ, ਅੱਜ ਦਵਾ ਦੋ, ਉਹਨੂੰ ਹਫ਼ਤਾ ਰੋਕ ਲੈਂਦੇ ਆਪਾਂ, 10 ਦਿਨ ਰੋਕ ਲੈਂਦੇ ਹਾਂ, ਤਾਂ ਫਿਰ ਵੀ ਉਹ ਜਿੱਦ ਪੈ ਜਾਂਦੀ, ਕਿਤੇ ਨਾ ਕਿਤੇ ਆਪਦਾ ਮਨ ਵੀ ਲਲਚਾ ਜੇ ਜਾਂਦਾ ਵੀ ਚੱਲ ਯਾਰ 15 ਦਿਨ ਹੋ ਗਏ, ਹੁਣ ਇੱਕ ਵਾਰ ਇੱਦਾਂ ਇਹਨੂੰ ਦੇ ਦਿੱਤਾ ਜਾਵੇ, ਤਾਂ ਪਰ ਨਹੀਂ ਰੁਕਦੇ ਜੀ ਬੱਚੇ ਅੱਜ ਕੱਲ੍ਹ। ਤੇ ਇੱਕ ਹੋਰ ਤੁਸੀਂ ਕੋਈ

ਲਓ ਜੀ ਪ੍ਰੋਗਰਾਮ ਸਰਜਰੀ ਸਵੇਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਅਤੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:09 ਅਤੇ 20 ਸਕਿੰਟ ਹੋ ਗਏ ਨੇ। ਗਰਮੀ ਦਾ ਮੌਸਮ ਚੱਲ ਰਿਹਾ ਜੀ, ਚਾਹੇ ਤਾਪਮਾਨ ਦੇ ਵਿੱਚ ਕਾਫ਼ੀ ਗਿਰਾਵਟ ਆਈ ਆ ਜੀ ਪਿਛਲੇ 5-4 ਦਿਨਾਂ ਦੀ ਜੇ ਆਪਾਂ ਗੱਲ ਕਰ ਲਈਏ, ਖਾਸ ਤੌਰ 'ਤੇ ਮਾਲਵਈ ਖੇਤਰ ਦੇ ਵਿੱਚ। ਵੈਸੇ ਤਾਂ ਸਾਰੇ

0: ਜੀ ਗੱਲ ਜਿਹੜੀ ਸਾਡੇ ਸੁਣਨ ਵਾਲੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੂੰਗੇ ਵੀ ਗਰਮੀ
1: ਹਾਂਜੀ
0: ਦੇ ਵਿੱਚ ਹੁਣ ਛੁੱਟੀਆਂ ਨੇ ਤਕਰੀਬਨ, ਹਜੇ
1: ਹਾਂਜੀ
0: 15 ਕੁ ਦਿਨ ਦਾ ਸਮਾਂ ਹੋਰ ਪਿਆ, ਜੇ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕਰ ਲਈਏ ਤਾਂ 30 ਜੂਨ ਤੱਕ ਨੇ, ਪ੍ਰਾਈਵੇਟ ਦੀ ਗੱਲ ਕਰ ਲਈਏ ਤਾਂ ਜੁਲਾਈ ਦੇ ਫਸਟ ਵੀ ਖੁੱਲ੍ਹਣੇ ਨੇ, ਤਾਂ ਇਹਨਾਂ ਛੁੱਟੀਆਂ ਦੇ ਵਿੱਚ ਆਪਾਂ ਇਹ ਹਟ ਕੇ ਆ ਥੋੜ੍ਹਾ ਜਿਹਾ ਤੁਹਾਡੀ ਲਾਈਨ ਤੋਂ, ਵੀ ਇਹ ਛੁੱਟੀਆਂ ਬਿਜ਼ੀ ਕਿਵੇਂ ਆਪਾਂ ਬੱਚਿਆਂ ਨੂੰ ਰੱਖ ਸਕਦੇ ਹਾਂ, ਵੀ ਖਾਣ ਤੋਂ ਵੀ ਆਪਾਂ ਰੋਕਤਾ, ਸਕਰੀਨ ਤੋਂ ਵੀ ਆਪਾਂ ਕਹਿੰਦੇ ਹਾਂ ਉਹਨਾਂ ਨੂੰ ਛੁਟਕਾਰਾ ਦੇਣਾ ਜੀ, ਆਪਾਂ ਨਹੀਂ ਦੇਖਣ ਦੇਣੀਆਂ,
1: ਹਾਂਜੀ
0: ਤਾਂ ਤੁਹਾਡਾ
1: ਹਾਂਜੀ
0: ਕੀ ਤਜਰਬਾ, ਵੀ ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਹੋਰ ਕੰਮਾਂ ਤੇ ਲਾਈਏ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਆਪਣੇ ਅਨੁਸਾਰ ਚਲਾਈਏ?
1: ਸਕਰੀਨ ਟਾਈਮ ਸਰ, ਮੈਨੂੰ ਪੇਰੈਂਟਿੰਗ ਅੱਜ ਕੱਲ ਦੀ ਏਦਾਂ ਹੋ ਗਈ ਹੈ ਕਿ ਟੀਵੀ ਅੱਗੇ ਬਿਠਾ ਦੋ ਬੱਚੇ ਨੂੰ, ਮੋਬਾਈਲ ਅੱਗੇ ਬਿਠਾ ਦੋ ਤੇ ਆਪਣੀ ਪ੍ਰੋਬਲਮ ਸੋਲਵ ਕਰ ਦੋ। ਮੇਰਾ ਤੇ ਬਹੁਤ ਜ਼ਿਆਦਾ ਮੰਨਣਾ ਹੈ ਕਿ ਇਹ ਬਿਲਕੁਲ, ਪਰ ਤੁਸੀਂ ਹੈਰਾਨ ਹੋਵੋਗੇ, ਜਿਹੜੀ ਰੈਕਮੈਂਡੇਸ਼ਨ ਹੈ
0: ਹਾਂਜੀ
1: ਉਹ ਹੈ ਕਿ 5 ਸਾਲ ਤੋਂ ਛੋਟੇ ਬੱਚਿਆਂ ਨੂੰ ਸਕਰੀਨ ਦਿਖਾਉਣਾ ਹੀ ਨਹੀਂ ਚਾਹੀਦਾ।
0: ਅੱਛਾ, ਜਿਹੜੀ ਤੁਹਾਡੀ ਮੈਡੀਕਲ ਸਾਇੰਸ ਕਹਿੰਦੀ ਹੈ ਜੀ।
1: ਹਾਂਜੀ ਹਾਂਜੀ, ਟੋਟਲੀ ਅਵੋਇਡ ਕਰਨਾ, ਕਿਉਂਕਿ
0: ਜੀ
1: ਬਿਹੇਵੀਅਰ ਪ੍ਰੋਬਲਮ ਬੱਚਿਆਂ ਦੀ ਇੰਨੀਆਂ ਜ਼ਿਆਦਾ ਵੱਧ ਰਹੀ ਹੈ
0: ਅੱਛਾ
1: ਬਿਕੋਜ਼ ਆਫ ਸਕਰੀਨ,
0: ਬਿਕਾਜ਼ ਆਫ
1: ਸਕਰੀਨ ਐਡਿਕਸ਼ਨ ਹੋ ਰਹੀ ਹੈ। ਹਾਂਜੀ,
0: ਐਡਿਕਸ਼ਨ,
1: ਸਕਰੀਨ ਐਡਿਕਸ਼ਨ
0: ਬਿਲਕੁਲ
1: ਹੋ ਰਹੀ ਹੈ,
0: ਬਿਲਕੁਲ ਬਿਲਕੁਲ
1: ਬੱਚਿਆਂ ਨੂੰ ਛੋਟੇ, ਉਹਨਾਂ ਨੂੰ ਖੇਡਣਾ ਨਹੀਂ ਆਉਂਦਾ, ਗੱਲ ਕਰਨ ਦਾ ਤਰੀਕਾ ਨਹੀਂ ਆਉਂਦਾ,
0: ਹਾਂ
1: ਬ੍ਰੇਨ ਵੀ ਯੂਜ਼ ਕਰਨਾ ਨਹੀਂ ਆਉਂਦਾ,
0: ਬਿਲਕੁਲ।
1: ਉਹ AI ਆਈ ਹੈ, ਚੈਟ GPT ਚ ਪਾ ਕੇ ਆਪਣਾ ਸਾਰਾ ਕੁਝ ਕੰਮ ਕਰ ਲੈਂਦੇ। ਸੋ ਬੈਟਰ ਹੈ ਪੇਰੈਂਟਸ ਨੂੰ, ਸੀ ਦਾ ਬੈਸਟ ਪੇਰੈਂਟ ਇਜ਼ ਦਾ ਪੇਰੈਂਟ ਹੂ ਇਜ਼ ਅਵੇਲੇਬਲ, ਆਪਣੇ ਬੱਚਿਆਂ ਲਈ ਅਵੇਲੇਬਲ ਰਹੋ, ਗੱਲਾਂ ਕਰੋ
0: ਜੀ,
1: ਕਿਤੇ ਨਾ ਕਿਤੇ ਟਾਈਮ ਕੱਢ ਕੇ ਉਹਨਾਂ ਨਾਲ ਘਰੇ, ਚਾਹੇ ਇਨਡੋਰ ਗੇਮਸ ਖੇਲੋ, ਦਿਨੇ
0: ਬਿਲਕੁਲ
1: ਜਾ ਸਕਦੇ, ਰੀਡਿੰਗ ਦੀ ਹੈਬਿਟ ਪਾਓ ਬੱਚਿਆਂ ਨੂੰ, ਲਿਆ ਕੇ ਦਿਓ, ਹੈ ਨਾ ਜੀ। ਐਂਡ ਈਵਨਿੰਗ ਚ ਜੇ ਕਿਤੇ ਕੋਈ ਨੇੜੇ ਪਾਰਕ ਹੈਗਾ ਜਾਂ ਕਿਤੇ ਕੋਈ ਸਾਈਕਲਿੰਗ ਜਾਂ ਖੇਡਣ, ਤੁਹਾਡੇ ਆਪਣੇ ਸਰੀਰ ਲਈ ਵੀ ਚੰਗਾ, ਤੁਸੀਂ ਬੱਚਿਆਂ ਨੂੰ ਲੈ ਜਾਓ, ਬੜੀ ਆਪਣੀ ਵੀ ਐਕਸਰਸਾਈਜ਼ ਹੋ ਜਾਏਗੀ।
0: ਜੀ ਜੀ,
1: ਨਾਲੇ ਕਹਿੰਦੇ ਕਿ ਯਾ ਤੇ ਆਪਣਾ ਘਰ ਬਿਲਕੁਲ ਸਪਿਕ ਐਂਡ ਸਪੈਨ ਰੱਖੋ, ਜਾਂ ਆਪਣੇ ਬੱਚੇ ਨੂੰ ਖੇਡੋ, ਥੋੜਾ ਘਰ ਦਾ ਕੰਮ ਥੋੜਾ ਜਿਹਾ ਚਲੋ ਉਹਨੂੰ ਆਪਾਂ ਥੋੜਾ ਪਾਸੇ ਰੱਖ ਕੇ ਬੱਚਿਆਂ ਨੂੰ ਜਿਹੜਾ ਟਾਈਮ ਦੇਵਾਂਗੇ,
0: ਜੀ
1: ਉਹ ਆਪਣੀ ਜਿਹੜੀ ਹੈ ਨਾ ਇਨਵੈਸਟਮੈਂਟ ਹੈ ਉਹਨਾਂ ਦੇ ਫਿਊਚਰ।
0: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਮੈਂ ਨਾ ਮਤਲਬ ਕਿ ਗੱਲਾਂ ਤਾਂ ਹੋਰ ਬਹੁਤ ਕਰਨੀਆਂ ਨੇ, ਪਰ ਤੁਹਾਡੇ ਕੋਲ ਟਾਈਮ ਦੀ ਕਿੱਲਤ ਹੈ, ਮੈਨੂੰ ਪਤਾ ਤੁਸੀਂ ਹਸਪੀਟਲ ਜਾਣਾ, ਉੱਥੇ ਵੀ ਪੇਸ਼ੈਂਟ ਦੇਖਣੇ ਨੇਗੇ, ਕਿ ਸਰਕਾਰੀ ਹਸਪੀਟਲ ਦਾ ਟਾਈਮ ਹੈਗਾ, ਉਹ ਸਭ ਨੂੰ ਪਤਾ ਹੈਗਾ, ਤੇ ਪਰ ਇੱਕ ਆਖਿਰ ਦੇ ਵਿੱਚ ਤੁਹਾਡੇ ਕੋਲ ਆਕਾਸ਼ਵਾਣੀ FM ਬਠਿੰਡਾ ਦਾ ਮਾਈਕ ਹੈ, ਤਾਂ ਤੁਸੀਂ ਦਿਲ ਦੀ ਕੋਈ ਗੱਲ ਸਾਡੇ ਸੁਣਨ ਵਾਲਿਆਂ ਦੇ ਨਾਲ, ਜਿਹੜੇ ਸੁਣ ਰਹੇ ਨੇ ਤੁਹਾਨੂੰ ਹੁਣ, ਉਹਨਾਂ ਨਾਲ ਸਾਂਝੀ ਕਰਨਾ ਚਾਹੁੰਦਾ?
1: ਤੁਸੀਂ ਕਹਿਣਾ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਬਾਰੇ, ਮਤਲਬ ਜਿਹੜਾ ਪੇਰੈਂਟਿੰਗ ਸਕਿੱਲਸ ਹੈ
0: ਜੀ,
1: ਅੱਜ ਕੱਲ ਟਾਈਮ ਦੇ ਨਾਲ ਏਦਾਂ ਨਹੀਂ ਹੈ, ਪਹਿਲੇ ਜਿਵੇਂ ਆਪੇ ਖਾ ਲਿਆ, ਆਪੇ ਕਰ ਲਿਆ, ਆਪੇ
0: ਜੀ ਜੀ ਜੀ
1: ਤੁਸੀਂ ਪਲੀਜ਼ ਬੱਚਿਆਂ ਨੂੰ, ਸਪੈਸ਼ਲੀ ਟੀਨੇਜਰ ਬੱਚੇ ਆ, ਉਹਨਾਂ ਦੀ ਦਿਲ ਦੀ ਗੱਲ ਸੁਣਿਆ ਕਰੋ
0: ਜੀ।
1: ਝਿੜਕਣਾ, ਸਕੋਲਡ ਕਰਨਾ, ਉਹ ਕੋਈ ਕੰਮ ਦੀ ਗੱਲ ਨਹੀਂ ਹੈ। ਫਰੈਂਡਲੀ ਵਿਦ ਯੋਰ ਚਿਲਡਰਨ, ਬਟ ਬੀ ਫਰਮ, ਮਤਲਬ ਡਿਸਿਪਲਿਨ ਵੀ ਮੇਨਟੇਨ ਕਰੋ
0: ਜੀ,
1: ਤੇ ਉਹਨਾਂ ਦੇ ਫਰੈਂਡ ਬਣ ਕੇ ਰਹੋ, ਤਾਂ ਕਿ ਉਹ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕਣ
0: ਜੀ ਜੀ,
1: ਤੇ ਤੁਹਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ।
0: ਇੱਕ ਹੋਰ ਗੱਲ ਮੇਰੇ ਦਿਮਾਗ ਚ ਆ, ਤੁਹਾਨੂੰ ਪਤਾ ਵੀ ਨੀਟ ਦਾ ਐਗਜ਼ਾਮ ਇਸ ਸੰਡੇ ਹੋ ਰਿਹਾ ਜੀ, ਬੜਾ ਪ੍ਰੈਸ਼ਰ ਬੱਚਿਆਂ ਤੇ ਆ, ਤੇ ਉਸ ਤੋਂ ਬਾਅਦ ਪ੍ਰੈਸ਼ਰ ਪੇਰੈਂਟਸ ਤੇ ਹੈਗਾ, ਕਿਉਂਕਿ ਜਿਹੜੇ ਬੱਚਿਆਂ ਨੇ ਪਹਿਲਾਂ ਮਈ ਚ ਐਗਜ਼ਾਮ ਦਿੱਤਾ ਸੀਗਾ, ਠੀਕ ਹੈ ਜੀ, ਉਹ ਕਿਸੇ ਕਾਰਨ ਵੰਸ਼ ਕੈਂਸਲ ਹੋ ਕੇ ਹੁਣ ਇਸ ਸੰਡੇ ਹੋ ਰਿਹਾ ਜੀ, ਐਤਵਾਰ ਨੂੰ, ਤੇ ਇਸ ਬਾਰੇ ਵੀ ਜਿਵੇਂ ਤੁਹਾਡੀ ਲਾਈਨ ਹੈ ਜੀ, ਵੀ ਪ੍ਰੈਸ਼ਰ ਨੂੰ ਕਿਵੇਂ ਘਟਾਉਣਾ ਪੇਰੈਂਟਸ ਲਈ ਵੀ ਔਰ ਬੱਚਿਆਂ ਲਈ ਵੀ, ਇਸ ਬਾਰੇ ਵੀ ਦੋ ਸ਼ਬਦ ਸਾਂਝੇ ਕਰੇ।
1: ਦੇਖੋ, ਇਟ ਇਜ਼ ਵੈਰੀ ਈਜ਼ੀ ਫਾਰ ਮੀ ਟੂ ਸੇ, ਬਟ ਮੈਂ ਸਟਿਲ ਇਹੀ ਗੱਲ ਕਹੂੰਗੀ ਕਿ ਪੇਰੈਂਟਸ ਨੂੰ ਬੱਚਿਆਂ ਨੂੰ, ਮਤਲਬ ਪੇਰੈਂਟਸ ਦਾ ਬੱਚਿਆਂ ਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ
0: ਜੀ।
1: ਇਟ ਇਜ਼ ਨਾਟ ਦੀ ਐਂਡ ਆਫ ਲਾਈਫ, ਜਿਵੇਂ ਨੀਟ ਇਜ਼ ਨਾਟ ਦੀ ਐਂਡ,
0: ਬਿਲਕੁਲ ਬਿਲਕੁਲ
1: ਦੁਨੀਆਂ ਦਾ, ਦੇਰ ਆਰ ਮੈਨੀ ਥਿੰਗਸ ਇਨ ਲਾਈਫ ਬਿਯੋਂਡ ਦ ਪੇਪਰ, ਸੋ ਆਫ ਕੋਰਸ ਆਈ ਵਿਸ਼ ਦ ਬੈਸਟ ਆਫ ਲੱਕ ਸਾਰੇ ਬੱਚਿਆਂ ਨੂੰ, ਬਹੁਤ ਅੱਛਾ ਕਰਨ
0: ਜੀ,
1: ਲੇਕਿਨ ਬੱਚੇ ਨੂੰ ਇਹ ਪੇਰੈਂਟਸ ਨੂੰ ਸ਼ੋਰ ਕਰਨਾ ਚਾਹੀਦਾ ਕਿ ਤੁਸੀਂ ਆਪਣੀ ਪੂਰੀ ਪੂਰਾ ਵਾਹ ਲਾਤਾ, ਪੂਰੀ ਮਿਹਨਤ ਕਰ ਲਈ, ਤੁਹਾਡਾ ਪੇਪਰ ਅੱਛਾ ਜਾਣਾ ਚਾਹੀਦਾ, ਬਟ ਜਸਟ ਇਨ ਕੇਸ ਨਹੀਂ ਜਾਂਦਾ ਤੇ ਪਲੀਜ਼ ਡੋਂਟ ਲੂਜ਼ ਹਾਰਟ, ਕੁਛ ਨਾ ਕੁਛ ਤੁਹਾਡੇ ਲਈ ਅੱਛਾ ਜ਼ਰੂਰ ਲਾਈਫ ਚ ਹੋਏ।
0: ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ,
1: ਥੈਂਕ ਯੂ ਸੋ ਮਚ,
0: ਥੈਂਕ ਯੂ। ਇਹ ਸੀ ਜੀ ਡਾਕਟਰ ਅਲਪਨਾ ਬੜਿਆਲ, MD ਬੱਚਿਆਂ ਦੇ ਰੋਗਾਂ ਦੇ ਮਾਹਿਰ, ਸ਼ਹੀਦ ਮਨੀ ਸਿੰਘ ਸਿਵਲ ਹਸਪੀਟਲ ਵੁਮੈਨ ਐਂਡ ਚਾਈਲਡ ਹਸਪਤਾਲ ਬਠਿੰਡਾ ਤੋਂ, ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ।

0: ਓ ਸਿਖ ਦੁਪਹਿਰੇ ਵਰਗੀ ਬੇਕੋ ਪਈ ਲਾਹੌਰ ਦੁਹਾਈ ਇੰਦਰ ਮਲ ਜੱਟ ਆਸ਼ਕ ਹੋ ਗਿਆ ਜਦ ਹੱਟੀ ਤੇ ਆਈ।
1: ਪੇਸ਼ਕਸ਼ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਨ ਸਤਪਾਲ ਬਰਾੜ। ਸੋ ਸੁਣਨਾ ਨਾ ਭੁੱਲਣਾ ਸਿਲਸਿਲਾ ਅੱਖਰ ਬੋਲਦੇ ਨੇ।
2: ਜੀ ਦੋਸਤੋ, ਪ੍ਰੋਗਰਾਮ ਸਜਰੀ ਸਵੇਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ, ਤੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:27 ਤੇ 2 ਸਕਿੰਟ ਹੋਏ ਨੇ। ਵਿਸ਼ਾ ਬਲਟਦੇ ਆ ਜੀ। ਜੇ ਦੇਖਿਆ ਜਾਵੇ ਤਾਂ ਜੇ ਮੇਨ ਐਡਵਾਂਸ ਜਿਹੜੇ ਦੋ ਵੱਡੇ ਆਪਾਂ ਕਹਿ ਲਈਏ ਭਾਰਤ ਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਜਿਹੜੇ ਇਗਜ਼ਾਮ ਹੁੰਦੇ ਨੇ ਉਹ ਹੋ ਚੁੱਕੇ ਨੇ ਜੀ। ਐਡਮਿਸ਼ਨ ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ ਜੀ, ਚੱਲ ਰਹੀ ਹੈ ਜੀ ਪੂਰੇ ਜ਼ੋਰਾਂ ਦੇ ਨਾਲ। ਤਾਂ ਜਿਹੜਾ ਮੈਂ ਡਾਟਾ ਕੁਲੈਕਟ ਕੀਤਾ ਸੀ ਉਸ ਦੇ ਅਨੁਸਾਰ ਕੰਪਿਊਟਰ ਸਾਇੰਸ ਜਿਹੜੀ ਹੈ ਜਾਂ ਕੰਪਿਊਟਰ ਇੰਜੀਨੀਅਰਿੰਗ ਜਿਹੜੀ ਬ੍ਰਾਂਚ ਹੈ ਉਹ ਇਸ ਵੇਲੇ ਸਭ ਤੋਂ ਪਹਿਲਾਂ ਭਰ ਰਹੀ ਆ। ਇਹ ਇਸ ਸਾਲ ਦਾ ਟਰੈਂਡ ਨਹੀਂ ਹੈ ਦੋਸਤੋ, ਇਹ ਪਿਛਲੇ ਲਗਭਗ ਜੇ ਮੈਂ ਗੱਲ ਕਰ ਲਾ 10 ਤੋਂ 15 ਸਾਲ ਦੇ ਦੌਰਾਨ ਹੀ ਕੰਪਿਊਟਰ ਸਾਇੰਸ ਕੰਪਿਊਟਰ ਇੰਜੀਨੀਅਰਿੰਗ ਬ੍ਰਾਂਚ ਤਕਰੀਬਨ ਲਗਭਗ ਸਾਰੇ ਹੀ ਕਾਲਜਾਂ ਦੇ ਵਿੱਚ ਪਹਿਲੇ ਨੰਬਰ 'ਤੇ ਭਰ ਰਹੀ ਆ। ਪਰ ਤੁਸੀਂ ਹੈਰਾਨ ਹੋਵੋਗੇ, ਮਜ਼ੇ ਦੀ ਗੱਲ ਦੋਸਤੋ ਇਸ ਵਾਰ ਇਸ ਸਾਲ ਹੋ ਰਹੀ ਹੈ ਵੀ ਜਿਹੜੀਆਂ ਟੌਪ ਕਲਾਸ ਆਪਣੀਆਂ ਭਾਰਤ ਦੀਆਂ ਇੰਸਟੀਚਿਊਟਸ ਨੇ IITs ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ, ਉਹਨਾਂ ਦੇ ਵਿੱਚ ਸਿਵਲ, ਇਲੈਕਟ੍ਰੀਕਲ ਇੰਜੀਨੀਅਰਿੰਗ ਔਰ ਮਕੈਨੀਕਲ ਇੰਜੀਨੀਅਰਿੰਗ, ਇਹਨਾਂ ਦਾ ਜਿਹੜਾ ਟਰੈਂਡ ਹੈ ਜਾਂ ਜਿਹੜਾ ਬੱਚਿਆਂ ਦੇ ਵਿੱਚ ਕਰੇਜ਼ ਆ ਉਹ ਪਿਛਲੇ ਸਾਲਾਂ ਦੇ ਨਾਲੋਂ ਇਸ ਸਾਲ ਬਹੁਤ ਜ਼ਿਆਦਾ ਹੈ। ਵੀ ਜੇ ਆਪਾਂ ਗੱਲ ਕਰ ਲਈਏ ਕੰਪਿਊਟਰ ਤੋਂ ਬਾਅਦ ਉਸ ਦੂਸਰੇ ਨੰਬਰ 'ਤੇ ਇਲੈਕਟ੍ਰੀਕਲ ਦੀ ਡਿਮਾਂਡ ਬਹੁਤ ਜ਼ਿਆਦਾ ਹੈ, ਫਿਰ ਸਿਵਲ, ਫਿਰ ਮਕੈਨੀਕਲ। ਵੀ ਜਿਹੜੀਆਂ ਟ੍ਰੈਡੀਸ਼ਨਲ ਪੁਰਾਣੀਆਂ ਬ੍ਰਾਂਚਾਂ ਸੀ ਇੰਜੀਨੀਅਰਿੰਗ ਦੀਆਂ ਉਹਨਾਂ ਦੇ ਵਿੱਚ ਵੀ ਬੱਚੇ ਕਾਫੀ ਦਿਲਚਸਪੀ ਲੈ ਰਹੇ ਨੇਗੇ। ਹੁਣ ਇਸ ਵਿਸ਼ੇ 'ਤੇ ਆਪਾਂ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਆਪਾਂ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਜੁੜੇ ਨੇ ਡਾਕਟਰ ਪ੍ਰਦੀਪ ਜਿੰਦਲ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਦੇ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਕੰਮ ਕਰ ਰਹੇ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਡਾਕਟਰ ਪ੍ਰਦੀਪ ਜਿੰਦਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਹਾਂਜੀ, ਧੰਨਵਾਦ ਦੀਪਕ ਜੀ। ਆਕਾਸ਼ਵਾਣੀ FM ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ।
2: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਦੇ ਵਿੱਚ GI ਨੂੰ ਆਖਦੇ ਹਾਂ, ਤੁਸੀਂ ਸਾਡੇ ਲਈ ਸਮਾਂ ਦੇ ਰਹੇ ਹੋ ਜੀ, ਤੁਹਾਡਾ ਪਹਿਲਾਂ ਤਾਂ ਸ਼ੁਕਰੀਆ।
3: ਧੰਨਵਾਦ ਜੀ, ਧੰਨਵਾਦ।
2: ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਗੱਲ ਕੀਤੀ ਹੈ ਵੀ ਐਡਮਿਸ਼ਨ ਦਾ ਦੌਰ ਹੈ ਜਿਹੜੇ ਇੰਜੀਨੀਅਰਿੰਗ ਕਾਲਜ ਨੇਗੇ, ਚਾਹੇ ਉਹ ਸਰਕਾਰੀ ਹੈ ਚਾਹੇ ਅਰਧ ਸਰਕਾਰੀ ਹੈ ਚਾਹੇ ਪ੍ਰਾਈਵੇਟ ਨੇ, ਉਹਨਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਹੁਣ ਚੱਲ ਰਿਹਾ ਹੈ ਨਾ ਜੀ। ਤਾਂ 1 ਮਹੀਨਾ ਇਹ ਹੋਰ, ਮਤਲਬ ਕਿ ਜੇ ਆਪਾਂ ਕਹਿ ਲਈਏ ਐਡਮਿਸ਼ਨ ਪੀਕ 'ਤੇ ਹੈ ਜਿਹਨਾਂ ਬੱਚਿਆਂ ਨੇ ਐਡਮਿਸ਼ਨ ਲੈਣੀ ਹੈ।
3: ਬਿਲਕੁਲ।
2: ਤਾਂ ਮੈਨੂੰ ਇੱਕ ਗੱਲ ਇਹ ਸਮਝ ਨਹੀਂ ਆ ਰਹੀ ਵੀ ਜੇ ਮੰਨ ਲਓ ਕਿਸੇ ਮੇਰਾ ਆਪਦੇ ਬੱਚਾ ਉਹਨੂੰ ਕੰਪਿਊਟਰ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਜੀ।

0: ਕੰਪਿਊਟਰ ਸਾਇੰਸ ਜਾਂ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ, ਮੇਰਾ ਮਨ ਸੀ ਜੀ ਉਹ ਆਈ ਆਈ ਟੀ 'ਚ ਕਰੇ, ਨਹੀਂ ਮਿਲੀ ਜੀ। ਮੇਰਾ ਮਨ ਸੀ ਵੀ ਐੱਨ ਆਈ ਟੀ ਕਰੇ, ਉੱਥੇ ਵੀ ਨਹੀਂ ਮਿਲੀ ਜੀ। ਹੈ ਨਾ, ਪੈਕ ਡੈਕ ਜਿਹੜੇ ਪੜ੍ਹੇ ਰਿਪਿਊਟਡ ਪੰਜਾਬ ਸਰਕਾਰ ਦੇ ਜਾਂ ਭਾਰਤ ਸਰਕਾਰ ਦੇ ਇੰਸਟੀਚਿਊਟ ਨੇ, ਨਹੀਂ ਮਿਲੀ। ਤਾਂ ਕੀ ਜੀ ਉਹ ਫਿਰ ਉਹ ਇੰਜੀਨੀਅਰਿੰਗ ਕਰੇ ਨਾ ਜੀ? ਕੀ ਉਹਨਾਂ ਦਾ ਹੋਰ ਬ੍ਰਾਂਚਿਸ ਦੇ ਵਿੱਚ ਸਕੋਪ ਹੈ ਨਹੀਂ ਗਾ ਜੀ ਅੱਜ ਦੇ ਟਾਈਮ ਦੇ ਵਿੱਚ? ਇਸ ਵਿਸ਼ੇ ਬਾਰੇ ਸਾਡੇ ਨਾਲ ਗੱਲ ਕਰੋ ਜੀ।
1: ਦੀਪਕ ਜੀ, ਬਹੁਤ ਢੁਕਵਾਂ ਤੇ ਬਹੁਤ ਹੀ ਸੋਹਣਾ ਪ੍ਰਸ਼ਨ ਤੁਸੀਂ ਪੁੱਛਿਆ। ਇਹ ਮਤਲਬ ਜਿਹੜੇ ਮਾਂ ਪਿਓ ਨੇ ਜਾਂ ਵਿਦਿਆਰਥੀ ਨੇ, ਉਹ ਜਿਹੜਾ ਕਈ ਸਾਲਾਂ ਦਾ ਟ੍ਰੈਂਡ ਜੋ ਚੱਲ ਰਿਹਾ ਦਾਖਲੇ ਦਾ, ਉਹਨੂੰ ਦੇਖਦੇ ਹੋਏ ਬੱਚੇ ਨੂੰ ਵਿਦਿਆਰਥੀ ਨੂੰ ਇਹ ਸਮਝ ਨਹੀਂ ਲੱਗਦਾ ਵੀ ਮੈਂ ਇਸ ਟ੍ਰੈਂਡ ਦੇ ਨਾਲ ਚੱਲਾਂ, ਜਾਂ ਜੇ ਉਹਦਾ ਕੋਈ ਮਨ ਕਹਿੰਦਾ ਕੋਈ ਹੋਰ ਕਿਸੇ ਵਿਸ਼ੇ ਵਿੱਚ ਸਟੀਮ ਦੇ ਵਿੱਚ ਇੰਜੀਨੀਅਰਿੰਗ ਕਰਨ ਵਾਸਤੇ ਵੀ ਉੱਧਰ ਜਾਵਾਂ।
0: ਜੀ ਜੀ ਜੀ।
1: ਇੱਥੇ ਮੈਂ ਤੁਹਾਨੂੰ ਬਹੁਤ ਹੈਰਾਨੀਜਨਕ ਗੱਲਾਂ ਇੱਕ ਦੱਸਣਾ ਚਾਹੂੰਗਾ। ਇਹ ਜਿਹੜਾ ਸਾਰਾ ਤਾਣਾ ਬਾਣਾ ਹੈ
0: ਜੀ,
1: ਉਹ ਡਿਮਾਂਡ ਐਂਡ ਸਪਲਾਈ ਦੇ ਉੱਪਰ ਚੱਲਦਾ ਹੈ।
0: ਬਿਲਕੁਲ ਬਿਲਕੁਲ।
1: ਤੇ ਆਪਾਂ ਸਾਰਿਆਂ ਨੂੰ ਪਤਾ ਹੈ, ਬੱਚੇ ਬੱਚੇ ਨੂੰ ਪਤਾ ਹੈ, ਜੇ ਕੋਈ ਵੀ ਚੀਜ਼ ਕਿਸੇ ਬੱਚੇ ਨੇ ਕੋਈ ਉਹਦਾ ਪ੍ਰਸ਼ਨ ਦਾ ਹੱਲ ਲੱਭਣਾ ਤਾਂ ਬੜੇ ਵਧੀਆ ਵਧੀਆ ਆਨਲਾਈਨ AI ਦੇ ਪਲੈਟਫਾਰਮ ਹੈਗੇ ਨੇ। ਚੈਟ GPT ਹੋ ਗਿਆ, ਡੀਪ ਸੀਕ ਹੋ ਗਿਆ, ਹੋਰ ਬਹੁਤ ਵਧੇਰੇ ਪਲੇਟਫਾਰਮ ਹੈਗੇ ਨੇ ਜਿਹਦੇ ਵਿੱਚ ਮਤਲਬ ਉਹ ਪਲੈਟਫਾਰਮ ਦੇ ਉੱਪਰ ਬੱਚਾ ਆਪਣਾ ਪ੍ਰਸ਼ਨ ਪਾਉਂਦਾ ਤੇ ਉਹਨੂੰ ਹੱਲ ਕਾਫੀ ਹੱਦ ਤੱਕ ਸਹੀ ਮਿਲ ਜਾਂਦਾ। ਤੇ ਇਹ ਜਿਹੜਾ ਸਾਰੀ ਦੇਣ ਹੈ ਉਹ ਆਰਟੀਫਿਸ਼ਲ ਇੰਟੈਲੀਜੈਂਸ ਦੀ ਹੈ।
0: ਬਿਲਕੁਲ।
1: ਇਸ ਚੀਜ਼ ਨੂੰ ਦੇਖਦੇ ਹੋਏ ਜਦੋਂ ਕੋਈ ਵੀ ਵਿਦਿਆਰਥੀ ਕੋਈ ਵੀ ਨੌਜਵਾਨ ਇਸ ਤਰ੍ਹਾਂ ਦਾ ਜਲਦੀ ਰਿਜ਼ਲਟ ਮਿਲਦਾ ਤਾਂ ਉਹ ਇੱਕ ਤਰ੍ਹਾਂ ਦਾ ਆਰਟੀਫਿਸ਼ਲ ਇੰਟੈਲੀਜੈਂਸ ਦਾ ਜਾਂ ਇਸ ਪੂਰੀ ਫੀਲਡ ਦਾ ਇੱਕ ਫੈਨ ਹੋ ਜਾਂਦਾ।
0: ਬਿਲਕੁਲ।
1: ਇਹ ਤਾਂ ਬਹੁਤ ਵਧੀਆ ਫੀਲਡ ਹੈ।
0: ਮੈਂ ਇੱਕ ਰੋਕ ਰਿਹਾ ਜੀ ਤੁਹਾਨੂੰ, ਬੱਚਾ ਤਾਂ ਹੁੰਦੇ ਹੁੰਦਾ ਜਿਹੜੇ ਉਹਦੇ ਪੇਰੈਂਟਸ ਨੇ ਉਹਨਾਂ ਦੇ ਵਿੱਚ ਵੀ ਹਨਾ ਇਹ ਕਿਉਰਿਓਸਿਟੀ ਬਣ ਜਾਂਦੀ ਹੈ ਵੀ ਯਾਰ ਜਦੋਂ ਅੱਜ ਕੱਲ ਜ਼ਮਾਨਾ ਆਪਾਂ ਕਹਿੰਦੇ ਕੰਪਿਊਟਰ ਦਾ ਜੀ, ਕੰਪਿਊਟਰ ਆਪਾਂ ਮਾੜੀ ਨੀ ਕਹਿੰਦੇ ਹੈਗੇ, ਨੋ ਡਾਊਟ। ਅੱਜ ਵੀ ਮੈਂ ਮੰਨਦਾ ਹੈਗਾ ਵੀ ਕੰਪਿਊਟਰ ਇਜ਼ ਟੌਪ ਕਲਾਸ ਬ੍ਰਾਂਚ ਹੈ ਨਾ, ਟੌਪ ਪੀਕ ਤੇ ਆ। ਪਰ ਗੱਲ ਇਹ ਹੈ ਵੀ ਹੁਣ ਜੇ 100 ਸੀਟਸ ਨੇ ਕਿਸੇ ਕਾਲਜ ਵਿੱਚ, 100 ਬੱਚਾ ਨੂੰ ਐਡਮਿਸ਼ਨ ਮਿਲ ਗਈ, ਬਾਕੀ ਕੀ ਕਰਨਗੇ ਹਨਾ?
1: ਨਹੀਂ, ਉਹਦੇ ਵਿੱਚ ਦੀਪੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਉਹਦੇ ਵਿੱਚ ਦੇਖੋ, ਜਿਸ ਤਰ੍ਹਾਂ ਆਪਣਾ ਇੰਨਾ ਕੰਮ ਨੇ ਸੌਖਾ ਕਰਤਾ।
0: ਹਾਂਜੀ।
1: ਮੰਨ ਲਓ ਮੈਂ ਕੋਈ ਪ੍ਰੋਗਰਾਮ ਲਿਖਣਾ ਹੈ ਜਾਂ ਮੈਂ ਕੋਈ ਆਪਣੀ ਇਮੇਜ ਤਿਆਰ ਕਰਨੀ ਹੈ, ਮੈਂ ਬਿਨਾਂ ਕੰਪਿਊਟਰ ਤੇ ਬੈਠੇ ਆਪਣੇ ਮੋਬਾਈਲ ਦੇ ਉੱਪਰ ਹੀ ਉਹਦੀ ਇਮੇਜ ਦੀ ਡਿਸਕ੍ਰਿਪਸ਼ਨ ਦੇ ਕੇ ਉਹ ਇਮੇਜ ਉਨੇ ਵਧੀਆ ਤਰੀਕੇ ਨਾਲ ਮੈਂ ਤਿਆਰ ਕਰ ਪਾਉਣਾ, ਜਿੰਨੇ ਵਧੀਆ ਤਰੀਕੇ ਨਾਲ ਮੈਂ ਮੇਰੇ ਖਿਆਲ ਚ 2 ਘੰਟੇ ਜਾਂ 4 ਘੰਟੇ ਲਗਾ ਕੇ ਉਨੀ ਵਧੀਆ ਨਹੀਂ ਤਿਆਰ ਕਰ ਸਕਦਾ। ਹੁਣ ਆਪਾਂ ਨੂੰ ਇੱਥੇ ਸਮਝਣ ਦੀ ਜ਼ਰੂਰਤ ਹੈ ਵੀ ਜਦੋਂ ਮੇਰਾ ਕੰਮ ਬਿਨਾਂ ਕਿਸੇ ਟੈਕਨੀਕਲ ਮੈਨ ਪਾਵਰ ਦੇ, ਜਦੋਂ ਕੋਈ ਪ੍ਰੋਗਰਾਮ ਲਿਖਣਾ ਹੈ, ਕੋਈ ਪ੍ਰੋਗਰਾਮ ਡਿਜ਼ਾਇਨ ਕਰਨਾ ਹੈ, ਉਹ ਮੈਨੂੰ ਬਿਨਾਂ ਕਿਸੇ ਇੰਜੀਨੀਅਰ ਦੀਆਂ ਹੈਲਪ ਲਏ, ਬਿਨਾਂ ਕਿਸੇ ਇੰਜੀਨੀਅਰ ਦੀਆਂ ਸੇਵਾਵਾਂ ਲਏ, ਮੈਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਪ੍ਰੋਗਰਾਮ ਨੇ ਪਲਕ ਝਪਕਦੇ ਹੀ ਮੈਨੂੰ ਇੰਨਾ ਵਧੀਆ ਕੰਮ ਕਰਕੇ ਦੇਤਾ, ਤਾਂ ਕੀ ਇੱਥੇ ਇਹ ਸਵਾਲ ਨਹੀਂ ਪੈਦਾ ਹੁੰਦਾ ਵੀ ਜਿੰਨੇ ਉਸ ਫੀਲਡ ਦੇ ਵਿੱਚ ਪ੍ਰੋਗਰਾਮਿੰਗ ਦੇ ਵਿੱਚ ਇੰਜੀਨੀਅਰਸ ਲੱਗੇ ਹੋਏ ਨੇ, ਕੀ ਉਹਨਾਂ ਦੇ ਰੁਜ਼ਗਾਰ ਦੇ ਉੱਤੇ, ਉਹਨਾਂ ਦੀ ਇੰਪਲਾਇਮੈਂਟ ਦੇ ਉੱਪਰ ਕੀ ਪ੍ਰਸ਼ਨ ਚਿੰਨ੍ਹ ਨਹੀਂ ਖੜਾ ਹੋਏਗਾ?
0: ਬਿਲਕੁਲ ਬਿਲਕੁਲ।
1: ਜੇ ਪਿਛਲੇ ਅਖਬਾਰਾਂ ਦੀ ਆਪਾਂ ਸੁਰਖੀਆਂ ਦੇਖ ਲਈਏ, ਬਹੁਤ ਕਈ ਮਹੀਨੇ ਤੋਂ ਮਹੀਨੇ ਜਿਹੜੀਆਂ ਆਉਂਦੀਆਂ ਰਹੀਆਂ ਨੇ ਵੀ, ਜਿਵੇਂ TCS ਹੋ ਗਈ ਜਾਂ ਕੋਈ ਇਨਫੋਸਿਸ ਹੋ ਗਈ,
0: ਬਿਲਕੁਲ,
1: ਜਿੰਨੇ ਇੰਪਲਾਈਜ ਲੇ ਆਫ ਕੰਪਨੀਆਂ ਕਰ ਰਹੀਆਂ ਨੇ, ਜਿੰਨੇ ਇੰਪਲਾਈਜ ਨੂੰ ਬੇਰੁਜ਼ਗਾਰ ਕਰ ਰਹੀਆਂ ਨੇ, ਤਾਂ ਉਹ ਇੱਕ ਬਹੁਤ ਖਤਰਨਾਕ ਜਾਂ ਸੀਨ ਪੈਦਾ ਹੋ ਜਾਂਦਾ ਹੈ ਜਿਹਨੂੰ ਸਮਝਣ ਦੀ ਅੱਜ ਬਹੁਤ ਜ਼ਰੂਰਤ ਹੈ।
0: ਬਿਲਕੁਲ।
1: ਤੇ ਇੱਥੇ ਮੈਂ ਇੱਕ ਇਹ ਵੀ ਕਹਿਣਾ ਚਾਹੂੰਗਾ ਜੇ ਅੱਜ ਦੀ ਹਾਲਾਤ ਵਿੱਚ, ਅੱਜ ਦੇ ਹਾਲਾਤ ਨੇ ਕਿ ਉੱਥੇ ਆਪਾਂ ਨੂੰ ਇੰਨੀ ਇੰਨੀ ਬੇਰੁਜ਼ਗਾਰੀ ਕ੍ਰੀਏਟ ਹੁੰਦੀ ਜਾ ਰਹੀ ਹੈ ਇਸ ਫੀਲਡ ਦੇ ਵਿੱਚ, ਤਾਂ ਉੱਥੇ ਆਉਣ ਵਾਲੇ 4 ਸਾਲਾਂ ਵਿੱਚ ਜਿੰਨੀ AI ਨੇ ਹੋਰ ਵਧਣਾ,
0: ਬਿਲਕੁਲ,
1: ਤਾਂ ਉਹਦੇ ਵਿੱਚ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਉਦੋਂ ਤੱਕ ਕੀ ਹਾਲ ਹੋਣ ਦੀ ਸੰਭਾਵਨਾ ਹੈਗੀ ਹੈ।
0: ਬਿਲਕੁਲ।
1: ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਵਿਸ਼ਾ ਚੰਗਾ ਹੈ ਜਾਂ ਮਾੜਾ ਹੈ। ਮੈਂ ਜਿਹੜੀ ਗੱਲ ਕੀਤੀ ਸੀ, ਮੈਂ ਡਿਮਾਂਡ ਐਂਡ ਸਪਲਾਈ ਦੀ ਗੱਲ ਕੀਤੀ ਸੀ,
0: ਬਿਲਕੁਲ,
1: ਜਦੋਂ ਇੱਕ ਕਿਸੇ ਇੱਕ ਸਟ੍ਰੀਮ ਦੇ ਵਿੱਚ ਬਹੁਤ ਜ਼ਿਆਦਾ ਵਿਦਿਆਰਥੀ ਪਹੁੰਚ ਜਾਣਾ ਤਾਂ ਉਹਦੀ ਅੱਗੇ ਜਿਹੜੀ ਡਿਮਾਂਡ ਹੈ, ਜੇ ਉਹ ਡਿਮਾਂਡ ਘਟਦੀ ਜਾ ਰਹੀ ਹੈ ਜਾਂ ਉਹ ਉਨੇ ਉਸ ਪੱਧਰ ਤੇ ਨਹੀਂ ਹੈ ਜਿਸ ਪੱਧਰ ਦੇ ਵਿੱਚ ਉਹਦੇ ਵਿੱਚ ਬੱਚੇ ਦਾਖਲਾ ਲੈ ਰਹੇ ਨੇ
0: ਜੀ,
1: ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਸੋਚਣ ਦਾ ਇੱਕ ਪੁਆਇੰਟ ਬਣ ਜਾਂਦਾ ਹੈ ਕਿ ਆਪਾਂ ਨੂੰ ਜਿਹੜੇ ਇੰਜੀਨੀਅਰਿੰਗ ਦੇ ਬਾਕੀ ਵਿਸ਼ੇ ਨੇ ਉਹਨਾਂ ਬਾਰੇ ਵੀ ਧਿਆਨ ਦੇਣਾ ਚਾਹੀਦਾ।
0: ਬਿਲਕੁਲ।
1: ਕਿਉਂਕਿ ਉਹਨਾਂ ਵਿਸ਼ਿਆਂ ਵਿੱਚ ਮਤਲਬ ਜਿਹੜੀਆਂ ਨੌਕਰੀਆਂ ਪਹਿਲਾਂ ਵੀ ਸੀਗੀਆਂ ਹੁਣ ਵੀ ਹੈਗੀਆਂ ਨੇ, ਉਸੇ ਤਾਦਾਦ ਨਾਲ ਉਹ ਨੌਕਰੀਆਂ ਚੱਲਦੀਆਂ ਨੇ, ਬਲਕਿ ਉੱਧਰ ਦੂਸਰੀ ਸਾਈਡ ਤੇ ਜ਼ਿਆਦਾ

0: ਝੁਕਾਵ ਹੋਣ ਕਰਕੇ
1: ਜੀ
0: ਅੱਜ ਦੀ ਜਿਹੜੀ ਸਥਿਤੀ ਹੈ ਉਹ ਟੈਕਨੀਕਲ ਮੈਨ ਪਾਵਰ ਦੀ ਜਿਹੜੀ ਚੰਗੀ ਮੈਨ ਪਾਵਰ ਹੈ ਕੋਰ ਬ੍ਰਾਂਚਿਸ ਦੀ ਜੇ ਮੈਂ ਗੱਲ ਕਰਾਂ ਜਿਵੇਂ ਸਿਵਲ ਹੋ ਗਿਆ ਇਲੈਕਟ੍ਰੀਕਲ ਹੋ ਗਿਆ ਮਕੈਨੀਕਲ ਇੰਜੀਨੀਅਰਿੰਗ ਹੋ ਗਿਆ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਹੋ ਗਿਆ ਇਹਨਾਂ ਵਿਸ਼ਿਆਂ ਦੇ ਵਿੱਚ ਵੀ ਜਿਹੜੀ ਰਿਕੁਆਇਰਮੈਂਟ ਹੈ ਉਹ ਜਿਵੇਂ ਪਹਿਲਾਂ ਸੀ ਉਦੋਂ ਬਲਕਿ ਜ਼ਿਆਦਾ ਹੋਈ ਹੈ ਵਧੀ ਹੈ
1: ਤੁਸੀਂ ਨਾ ਹੁਣ ਇਹਨਾਂ ਬ੍ਰਾਂਚਿਸ ਦਾ ਨਾਮ ਲੈਤਾ ਮੈਨੂੰ ਇਹ ਗੱਲ ਬੜੀ ਹੈਰਾਨੀ ਨਾਲ ਹੁੰਦੀ ਆ ਵੀ ਇਹਨਾਂ ਲੋਕਾਂ ਨੂੰ ਇਹ ਹੁੰਦਾ ਵੀ ਮੁੰਡਾ ਡਿਗਰੀ ਕੀਤੀ ਜਾਂ ਲੜਕੀ ਨੇ ਡਿਗਰੀ ਕੀਤੀ ਉਹ SDO ਲੱਗ ਜੇ ਜੀ ਤਾਂ ਪਤਾ ਕੀ ਹੁੰਦਾ ਸਿਰਫ ਬਿਜਲੀ ਬੋਰਡ ਦਾ ਪਤਾ ਜੀ ਜਾਂ ਰੇਲਵੇ ਦਾ ਪਤਾ ਜਾਂ ਇੱਕ ਦੋ ਹੋਰ ਅਦਾਰੇ ਪਤਾ ਹੁਣ ਮੈਂ ਤੁਹਾਨੂੰ ਜਾਂ ਮੈਂ ਸਪਸ਼ਟ ਇਹ ਗੱਲ ਪੁੱਛੂ ਵੀ ਇਹੋ ਜਿਹੇ ਹੋਰ ਕਿਹੜੇ ਕਿਹੜੇ ਅਦਾਰੇ ਨੇ ਉਹ ਸਰਕਾਰੀ ਪਹਿਲਾਂ ਉਹ ਅਦਾਰਿਆਂ ਬਾਰੇ ਵੀ ਸਾਡੇ ਸੁਣਨ ਵਾਲਿਆਂ ਨਾਲ ਚਾਹਨਾ ਪਾਓ ਵੀ ਇਕੱਲੇ ਇਹ 2-4 ਨਹੀਂ ਭਾਈ ਹੈਗੇ ਹੋਰ ਬਥੇਰੇ ਨੇਗੇ ਤੁਸੀਂ ਕਰੋ ਸੀ ਪੜ੍ਹੋ ਸੀ
0: ਦੀਪਕ ਜੀ ਬਹੁਤ ਹੀ ਵਧੀਆ ਪ੍ਰਸ਼ਨ ਤੁਸੀਂ ਪੁੱਛਿਆ ਮੈਂ ਸਾਰੇ ਸਰੋਤਿਆਂ ਨੂੰ ਇਹ ਗੱਲ ਦੱਸਣਾ ਚਾਹੂੰਗਾ ਮੈਂ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿੱਚ ਜਿਵੇਂ ਕੋਈ ਵਾਈਵਾ ਲੈਣ ਜਾਣਾ ਜਾਂ ਕਿਤੇ ਜਾਂਦੇ ਆ ਤਾਂ ਕੁਦਰਤੀ ਬਾਈ ਚਾਂਸ ਮੈਂ ਬੱਚਿਆਂ ਨੂੰ ਪੁੱਛਿਆ ਫਾਈਨਲ ਈਅਰ ਦੇ ਸਟੂਡੈਂਟ ਸੀਗੇ ਤੇ ਤੁਸੀਂ ਨੌਕਰੀ ਵਾਸਤੇ ਕਿੱਥੇ ਟਰਾਈ ਕਰ ਰਹੇ ਹੋ ਕਿਹੜੀ ਟੌਪ ਦੀ ਸੰਸਥਾ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ
1: ਜਾਣਾ ਚਾਹੁੰਦੇ ਜੀ
0: ਤਾਂ ਮੈਨੂੰ ਬੜੀ ਹੈਰਾਨੀ ਹੋਈ ਦੇਖ ਕੇ ਕਿ ਫਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਉਹਨਾਂ ਨੂੰ ਟਾਰਗੇਟ ਨਹੀਂ ਪਤਾ ਵੀ ਮੈਂ ਜਾਣਾ ਕਿੱਥੇ
1: ਦੱਸੋ ਕਿੱਡੀ ਹੈਰਾਨੀ ਵਾਲੀ
0: ਬਲਕਿ 4 ਸਾਲ ਦਾ ਜਿਹੜਾ ਕੋਰਸ ਹੈ ਇਹਨੂੰ ਕਿੱਤਾ ਮੁਖੀ ਕੋਰਸ ਪ੍ਰੋਫੈਸ਼ਨਲ ਡਿਗਰੀ ਕੋਰਸ ਕਿਹਾ ਜਾਂਦਾ
1: ਬਿਲਕੁਲ
0: ਤੇ ਵਿਦਿਆਰਥੀ ਪਤਾ ਨੀ ਕਿਹੜੇ ਤਾਣੇ ਮਾਣੇ ਵਿੱਚ ਉਲਝਿਆ ਹੋਇਆ ਹੈ ਪਤਾ ਨੀ ਮੋਬਾਈਲ ਨੇ ਜ਼ਿਆਦਾ ਉਹਨੂੰ ਰੁਝੇਵੇਂ ਚ ਲਾ ਰੱਖਿਆ ਜਿਹੜੀ ਮੈਂ ਉਹਨੂੰ ਆਮ ਤੌਰ ਤੇ ਰਿਵਰਸ ਮੈਪਿੰਗ ਕਹਿੰਦਾ ਵੀ ਤੁਸੀਂ ਅੱਜ ਡਿਗਰੀ ਤੁਹਾਡੀ ਹੋਊਗੀ ਤਾਂ ਤੁਸੀਂ ਅੱਜ ਦਾਖਲਾ ਲੈਣ ਤੋਂ ਪਹਿਲਾਂ ਹੀ ਸਭ ਤੋਂ ਪਹਿਲਾਂ ਉਹਦਾ ਸਕੋਪ ਚੈੱਕ ਕਰੋ ਸਕੋਪ ਚੈੱਕ ਕਰਨ ਦਾ ਮੈਂ ਤਰੀਕਾ ਦੱਸਦਾ ਤਰੀਕਾ ਕੀ ਹੈ
1: ਜੀ
0: ਇਹ ਜਿਹੜੀ ਚੀਜ਼ ਹੈ ਮੈਂ ਸਾਰੇ ਸਰੋਤਿਆਂ ਨੂੰ ਮਾਪੇ ਨੇ ਜਿਹੜੇ ਚਾਹੇ ਉਹਨਾਂ ਨੇ ਇਸ ਸਾਲ ਦਾਖਲਾ ਲੈਣਾ ਚਾਹੇ 2 ਸਾਲਾਂ ਬਾਅਦ ਲੈਣਾ ਚਾਹੇ ਦਾਖਲਾ ਬੱਚੇ ਲੈ ਚੁੱਕੇ ਨੇ ਉਹਨਾਂ ਨੂੰ ਮੈਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਇੱਕ ਚੀਜ਼ ਕਰੂੰਗਾ ਜਿਹੜੀ ਮੋਬਾਈਲ ਡਿਵਾਈਸ ਹੈ ਐਂਡਰਾਇਡ ਹੈ ਜਾਂ iOS ਪਲੇਟਫਾਰਮ ਦੇ ਉੱਪਰ ਹੈ ਉਹਦੇ ਉੱਪਰ ਤੁਸੀਂ ਗੂਗਲ ਕਰੋ ਜਿਹੜੀ UPSC ਇੱਕ ਪੇਪਰ ਕੰਡਕਟ ਕਰਦੀ ਹੈ ਸਾਰਿਆਂ ਨੂੰ ਪਤਾ IAS ਦਾ ਪੇਪਰ ਕੰਡਕਟ ਕਰਦੀ ਹੈ ਜੀ ਮੁੰਡੇ ਨੇ DC ਲੱਗਣਾ ਹੈ ਕੁੜੀ ਨੇ DC ਲੱਗਣਾ
1: ਹਾਂ
0: ਠੀਕ ਹੈ ਜੀ ਉਦੋਂ ਬਾਕੀ ਜਿਹੜਾ ਇੰਜੀਨੀਅਰਿੰਗ ਵਾਸਤੇ ਕੋਈ UPSC ਟੈਸਟ ਕੰਡਕਟ ਕਰਦੀ ਹੈ ਉਹ ਕਿਸੇ ਵਿਦਿਆਰਥੀ ਨੂੰ ਮੈਜੋਰਿਟੀ ਵਿਦਿਆਰਥੀਆਂ ਨੂੰ ਨਹੀਂ ਪਤਾ
1: ਬਿਲਕੁਲ
0: UPSC ਇੱਕ ਪੇਪਰ ਕੰਡਕਟ ਕਰਦੀ ਹੈ ਜੀ ਜਿਹੜਾ ਖਾਸ ਤੌਰ ਤੇ ਇੰਜੀਨੀਅਰ

0: ਪਹਿਲਾਂ ਉਹਨੂੰ IES ਕਿਹਾ ਜਾਂਦਾ, ਇੰਡੀਅਨ ਇੰਜੀਨੀਅਰਿੰਗ ਸਰਵਿਸ, ਅੱਜ ਕੱਲ ਉਹਦਾ ਨਾਮ ਇੰਡੀਅਨ ਇਕਨੋਮਿਕ ਸਰਵਿਸਿਸ ਹੈਗਾ, ਕਮਰਸ ਦੀ ਫੀਲਡ ਦੇ ਵਿੱਚ ਵੀ ਹੈਗਾ ਇੱਕ,
1: ਬਿਲਕੁਲ,
0: ਬਟ ਇੰਜੀਨੀਅਰਿੰਗ ਵਾਸਤੇ ਜਿਹੜਾ ਟੈਸਟ ਦਾ ਨਾਮ ਬਣ ਚੁੱਕਿਆ ਉਹ ਹੈ ਹੁਣ ESE, UPSC ਦਾ ਪੇਪਰ ਹੁੰਦਾ, ਇੰਜੀਨੀਅਰਿੰਗ ਸਰਵਿਸਿਸ ਐਗਜ਼ਾਮੀਨੇਸ਼ਨ।
1: ਬਿਲਕੁਲ,
0: ਇਹ ਚਾਰ ਵਿਸ਼ਿਆਂ ਦੇ ਵਿੱਚ ਜਿਹੜੇ ਆਪਣਾ ਗਵਰਨਮੈਂਟ ਆਫ ਇੰਡੀਆ UPSC ਦੇ ਥਰੂ ਪੋਸਟਾਂ ਕੱਢਦੀ ਹੈ,
1: ਹਾਂਜੀ,
0: ਜਿਹਦੇ ਵਿੱਚ ਸਿਵਲ ਇੰਜੀਨੀਅਰਿੰਗ ਆ ਜਾਂਦੀ ਹੈ ਜੀ, ਮਕੈਨੀਕਲ ਇੰਜੀਨੀਅਰਿੰਗ ਆ ਜਾਂਦੀ ਹੈ, ਇਲੈਕਟ੍ਰੀਕਲ ਇੰਜੀਨੀਅਰਿੰਗ ਆ ਜਾਂਦੀ ਹੈ, ਤੇ ਆਪਣੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਆ ਜਾਂਦੀ ਹੈ। ਸਿਰਫ ਇਹਨਾਂ ਚਾਰ ਵਿਸ਼ਿਆਂ ਵਿੱਚ ਹੀ ਇਹ ਨੌਕਰੀਆਂ ਕੱਢੀਆਂ ਜਾਂਦੀਆਂ ਨੇ ਹਰ ਸਾਲ।
1: ਬਿਲਕੁਲ,
0: ਉਹਦੇ ਵਿੱਚ ਜੇ UPSC ਦਾ ਕਹਿੰਦੇ ਵੀ ਪੇਪਰ ਬਹੁਤ ਔਖਾ ਜੀ, IAS ਕਲੀਅਰ ਕਰਨਾ ਤਾਂ ਬਹੁਤ ਔਖਾ ਹੈ, ਤਾਂ ਮਗੇ ਨੈਕਸਟ ਟੂ ਇੰਪੋਸੀਬਲ ਲੱਗਦਾ ਕਈ ਜਾਣੇ ਜਦੋਂ ਸੋਚਦੇ ਨੇ, ਜਜ਼ਬੇ ਨਾਲ ਤਾਂ ਬਿਲਕੁਲ ਹਰ ਚੀਜ਼ ਪਾਰ ਹੋ ਜਾਂਦੀ ਹੈ।
1: ਬਿਲਕੁਲ,
0: ਇਹਨਾਂ ਵਿਸ਼ੇ ਇਹਦੇ ਵਿੱਚ ਜੇ ਤੁਸੀਂ UPSC ਦੀ ਨੌਕਰੀ ਲੈਣੀ ਹੈ, UPSC ਦੇ ਅੰਡਰ ESE ਦੇ ਥਰੂ ਨੌਕਰੀ ਲੈਣੀ ਹੈ,
1: ਜਿਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਆ,
0: ਹਾਂ ਇੰਜੀਨੀਅਰਿੰਗ ਕੀਤੀ ਹੋਈ ਆ, ਮੈਂ ਉੱਥੇ ਵਿਦਿਆਰਥੀਆਂ ਨੂੰ ਇਹ ਸਾਰੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਇਹ ਦੱਸਣਾ ਚਾਹੂੰਗਾ ਵੀ IAS ਦਾ ਜਿਹੜਾ UPSC ਦਾ ਪੇਪਰ ਹੈ ਉਹਦੇ ਮੁਤਾਬਕ, ਉਹਦੇ ਮੁਕਾਬਲੇ ਇਹ ਪੇਪਰ ਕਲੀਅਰ ਕਰਨਾ ਬਹੁਤ ਬਹੁਤ ਜ਼ਿਆਦਾ ਸੌਖਾ ਹੈ।
1: ਕਿਵੇਂ?
0: ਕਿਉਂ? ਕਿਉਂਕਿ ਜਿਹੜਾ IAS ਦਾ ਪੇਪਰ ਹੈ UPSC ਦਾ, ਉਹਦੇ ਵਿੱਚ ਚਾਹੇ ਉਹ ਬੱਚਾ ਕਮਰਸ ਫੀਲਡ ਦਾ, ਚਾਹੇ ਉਹ ਮੈਡੀਕਲ ਦਾ, ਚਾਹੇ ਨਾਨ ਮੈਡੀਕਲ ਦਾ, ਇੰਜੀਨੀਅਰਿੰਗ ਦਾ, ਚਾਹੇ ਉਹ ਆਰਟਸ ਦੇ ਵਿੱਚ ਉਹਨੇ ਆਪਣੀ ਗ੍ਰੈਜੂਏਸ਼ਨ ਕੀਤੀ ਹੈ, ਕਿਸੇ ਵੀ ਫੀਲਡ ਵਿੱਚ ਉਹਨੇ ਗ੍ਰੈਜੂਏਸ਼ਨ ਕੀਤੀ ਹੈ, ਸਾਰੇ ਦੇ ਸਾਰੇ ਵਿਦਿਆਰਥੀ ਨੌਜਵਾਨ ਉਸ ਟੈਸਟ ਦਾ ਇੱਕ ਭਾਗ ਬਣਦੇ ਨੇ, ਉਹਦੇ ਚ ਕੰਪੀਟੀਸ਼ਨ ਬਹੁਤ ਟਫ ਹੋ ਜਾਂਦਾ। ਜਿਹੜਾ ESE ਦਾ ਪੇਪਰ ਹੈ ਉਹਦੇ ਵਿੱਚ ਸਿਰਫ ਇੰਜੀਨੀਅਰਿੰਗ ਦੇ ਬੱਚੇ ਹੀ ਭਾਗ ਲੈ ਸਕਦੇ ਨੇ। ਅੱਗੋਂ ਮੈਂ ਤੁਹਾਨੂੰ ਹੋਰ ਇੱਕ ਗੱਲ ਬੜੀ ਹੈਰਾਨੀਜਨਕ, ਜਿਹੜੀ ਆਪਾਂ ਕਦੇ ਧਿਆਨ ਨਹੀਂ ਮਾਰਦੇ ਕਦੇ, ਜਦੋਂ ਅੱਜ ਦੇ ਹਾਲਾਤ ਇਹ ਨੇ ਵੀ ਜਿਹੜੀਆਂ ਕੋਰ ਬ੍ਰਾਂਚਸ ਨੇ, ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰੋਨਿਕਸ ਜਿਹੜੀਆਂ ਹੋ ਗਈਆਂ ਬ੍ਰਾਂਚਾਂ, ਇਹਨਾਂ ਵਿੱਚ ਜਦੋਂ ਦਾਖਲਾ ਬੱਚੇ ਦੀ ਰੁਝਾਨ ਘੱਟ ਹੈ ਵੀ ਘੱਟ ਐਡਮਿਸ਼ਨ ਲੈਂਦੇ ਨੇ, ਤਾਂ ਤੁਸੀਂ ਇਹ ਦੇਖੋ ਵੀ ਉਹ ਜਦੋਂ UPSC ਦਾ ਪੇਪਰ ਦੇਣਾ ਹੈ ਤਾਂ ਸਿਵਲ ਵਾਲੇ ਦਾ ਜਿਹੜਾ ਕੰਪੀਟੀਸ਼ਨ ਉਹ ਸਿਵਲ ਵਾਲੇ ਨਾਲ ਹੀ ਹੋਣਾ।
1: ਕਿਆ ਬਾਤ ਹੈ ਜੀ!
0: ਮਕੈਨੀਕਲ ਵਾਲੇ ਦਾ ਪੇਪਰ ਮਕੈਨੀਕਲ ਦੇ ਇੰਜੀਨੀਅਰ ਨਾਲ ਹੀ ਹੋਣਾ।
1: ਸਮਝ ਗਿਆ ਮੈਂ ਤੁਹਾਡੀ ਗੱਲ,
0: ਠੀਕ ਹੈ। ਤਾਂ ਉਹਦੇ ਵਿੱਚ ਤੁਸੀਂ ਹੁਣ ਆਪਾਂ ਇਹ ਦੇਖ ਸਕਦੇ ਹਾਂ ਵੀ ਉੱਥੇ ਕਿੰਨੇ ਵਿਦਿਆਰਥੀ ਜਾ ਰਹੇ ਨੇ ਤੇ ਉੱਥੇ ਆਪਣੇ ਸਿਲੈਕਸ਼ਨ ਦੇ ਚਾਂਸਸ ਕਿੰਨੇ ਕੁ ਜ਼ਿਆਦਾ
1: ਨੇ। ਬਿਲਕੁਲ ਬਿਲਕੁਲ,
0: ਠੀਕ ਹੈ। ਤਾਂ ਮੈਂ ਵਿਦਿਆਰਥੀਆਂ ਨੂੰ ਜਾਂ ਜਿੰਨੇ ਵੀ ਮਾਪੇ ਨੇ ਨੌਜਵਾਨ ਪੀੜ੍ਹੀ ਨੂੰ ਇਹ ਸੁਨੇਹਾ ਆਪਣੇ ਆਕਾਸ਼ਵਾਣੀ FM ਬਠਿੰਡਾ ਦੇ ਮੰਚ ਦੇ ਥਰੂ ਦੇਣਾ ਚਾਹੂੰਗਾ ਕਿ ਜਿਹੜਾ ਵੀ ਫੈਸਲਾ ਕੋਈ ਲੈਣਾ ਉਹਨੂੰ ਤੋਲ ਮੋਲ ਕੇ ਬਹੁਤ ਧਿਆਨ ਨਾਲ ਬੱਚੇ ਦੀ ਰੁਚੀ ਨੂੰ ਧਿਆਨ ਚ ਰੱਖਦੇ ਹੋਏ ਉਹ ਫੈਸਲਾ ਇਸ ਤਰੀਕੇ ਨਾਲ ਲੈਣਾ ਚਾਹੀਦਾ ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਮੁਸ਼ਕਿਲ ਦਾ ਆਪਣੇ ਕਰੀਅਰ ਨੂੰ ਲੈ ਕੇ ਸਾਹਮਣਾ ਨਾ ਕਰਨਾ ਪਵੇ ਤੇ ਉਹ ਆਪਣਾ। ਇਸ ਤੋਂ ਇਲਾਵਾ ਇਹ ਤਾਂ ਮੈਂ ਤੁਹਾਨੂੰ ਟੌਪ ਲੈਵਲ ਦੀ ਜੋਬ ਦੱਸੀ ਹੈ ਇੱਕ।
1: ਬਿਲਕੁਲ ਬਿਲਕੁਲ।
0: ਇਸ ਤੋਂ ਬਾਅਦ ਇੱਕ PSUs ਕਹਿੰਦੇ ਅਸੀਂ, ਪਬਲਿਕ ਸੈਕਟਰ ਅੰਡਰਟੇਕਿੰਗ, ਲੋਕਾਂ ਦੇ ਪੈਸਿਆਂ ਨਾਲ ਖੜੇ ਕੀਤੇ ਹੋਏ ਅਦਾਰੇ
1: ਜੀ।
0: ਇਹਦੇ ਵਿੱਚ ਬਹੁਤ ਲੰਬੀ ਲਿਸਟ ਹੈ, ਲੱਗੇ 20-25 ਤੋਂ ਉੱਪਰ ਡਿਪਾਰਟਮੈਂਟ ਹੈਗੇ ਨੇ। ਜਿਵੇਂ ਬਠਿੰਡੇ ਦੀ ਮੈਂ ਗੱਲ ਕਰਾਂ, ਬਠਿੰਡੇ NFL ਉਹਦੇ ਅੰਡਰ ਆਉਂਦਾ, PSU ਦੇ ਅੰਡਰ।
1: ਬਿਲਕੁਲ।
0: ਨੈਸ਼ਨਲ ਫਰਟੀਲਾਈਜ਼ਰ ਲਿਮਿਟਡ, ਇਸੇ ਤਰ੍ਹਾਂ NTPC, NHPC, IUCL, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਤੇ BPCL, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ। ਬਹੁਤ ਵੱਡੀ ਲਿਸਟ ਹੈ ਅਦਾਰਿਆਂ ਦੀ, ਲੇਕਿਨ ਮੈਨੂੰ ਇਹ ਲੱਗਦਾ ਵੀ ਸਮਾਂ ਬੜਾ ਘੱਟ ਹੈ ਵੀ ਜਿੰਨਾ ਕੁ ਪ੍ਰੋਗਰਾਮ ਹੈ ਆਪਣਾ, ਉਹਦੇ ਵਿੱਚ ਮੈਂ ਪੂਰੇ ਨਾਮ ਵੀ ਮੇਰੇ ਖਿਆਲ ਚ ਨਹੀਂ ਲੈ ਸਕੂੰਗਾ।
1: ਬਿਲਕੁਲ।
0: ਹਾਂਜੀ ਹਾਂ।
1: ਤੇ ਡਾਕਟਰ ਸਾਹਿਬ, ਜਿਵੇਂ ਜਿੰਨਾ ਕੁ ਮੈਨੂੰ ਤੁਹਾਡੇ ਬਾਰੇ ਪਤਾ ਹੈ ਵੀ ਤਕਰੀਬਨ 25 ਸਾਲ ਤੋਂ ਉੱਪਰ ਤੁਹਾਨੂੰ ਟੀਚਿੰਗ ਆ ਰਿਸਰਚ ਦੇ ਨਾਲ ਜੁੜੇ ਹੋਏ ਹੋਗੇ ਜੀ। ਇਸ ਦੌਰਾਨ ਤੁਸੀਂ ਕਾਫੀਆਂ ਮਤਲਬ ਕਿ ਭਾਰਤ ਸਰਕਾਰ ਤੋਂ ਗ੍ਰਾਂਟਸ ਜਾਂ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਬੜੀਆਂ ਗ੍ਰਾਂਟਸ ਵੀ ਲੈ ਕੇ ਆਏ ਹੋਗੇ, ਚਾਹੇ ਉਸ ਬੱਚਿਆਂ ਦੇ ਵੈਲਫੇਅਰ ਲਈ ਹੈ, ਸੁਸਾਇਟੀ ਨੂੰ ਅਪਲਿਫਟ ਕਰਨ ਦੇ ਲਈ ਹੈ। ਇੰਨੇ ਵਾਸਟ ਐਕਸਪੀਰੀਅੰਸ ਦੇ ਬਾਵਜੂਦ ਤੁਸੀਂ ਬੜੇ ਗਰਾਊਂਡ ਤੇ ਰਹਿੰਦੇ ਹੋ, ਮਤਲਬ ਕਿ ਬੜੇ ਧਰਾਤਲ ਦੇ ਨਾਲ ਜੁੜੇ ਹੋਏ ਹੋਗੇ, ਬੜਾ ਕੰਮ ਕਰ ਰਹੇ ਹੋ ਨਾ ਸੁਸਾਇਟੀ ਦੇ ਲਈ।
0: ਬਸ ਪਰਮਾਤਮਾ ਦੀ ਮਿਹਰ ਹੈ ਜੀ ਸਭ।
1: ਚਲੋ, ਚੰਗੀ ਗੱਲ ਹੈ ਜੀ, ਇਸੇ ਤਰ੍ਹਾਂ ਮਿਹਰ ਰਵੇ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਇਹ ਵੀ ਪੁੱਛੂੰਗਾ ਵੀ ਮੰਨ ਲਓ ਵੀ ਸਾਡੇ ਬੱਚੇ ਨੂੰ ਜੀ ਜਿਹੜੇ ਤੁਸੀਂ ਅਦਾਰੇ ਗਿਣਾਏ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਮਿਲੇਗੀ, ਪ੍ਰਾਈਵੇਟ ਦੇ ਵਿੱਚ ਉਹਦਾ ਮਨ ਹੈ ਜੀ। ਕਈ ਬੱਚੇ ਹੁਣ ਇਹੋ ਜਿਹੇ ਵੀ ਹੋ ਗਏ ਨੇ ਆਪਣੇ ਵੀ ਅਸੀਂ ਸਰਕਾਰੀ ਨੌਕਰੀ ਕਰਨੀ ਨਹੀਂ ਪਾਪਾ, ਸਾਡਾ ਮਨ ਹੈ ਨਹੀਂ ਗਾ, ਤਾਂ ਉਸਦੇ ਲਈ ਉਹ ਮੈਂਟਲੀ ਤਾਂ ਤਿਆਰ ਹੁੰਦੇ ਨੇਗੇ ਪਰ ਪੇਰੈਂਟਸ ਨਹੀਂ ਤਿਆਰ ਹੁੰਦੇ, ਹਨਾ, ਉਹਨਾਂ ਨੂੰ ਇੱਕ ਹੁੰਦਾ ਗਾ, ਤਾਂ ਉਹ ਫਿਰ ਆਪਣੇ ਆਪ ਨੂੰ ਆਪਾਂ ਵੀ ਕਿਵੇਂ ਢਾਲੀਏ, ਔਰ ਬੱਚੇ ਸ਼ੁਰੂ ਤੋਂ ਹੀ ਜਿਵੇਂ ਪਹਿਲੇ ਸਾਲ ਜਾਂ ਦੂਜੇ ਸਾਲ ਦੇ ਵਿੱਚ ਕੀ ਇਹ ਕਰਨ ਤਾਂ ਜੋ ਉਹ ਉਸ ਜੋਬ ਦੇ ਲਈ ਕੁਆਲੀਫਾਈ ਵੀ ਕਰਨ ਔਰ ਐਲੀਜੀਬਲ ਵੀ ਹੋ ਜਾਣ ਔਰ ਪਰਸਨੈਲਿਟੀ ਵੀ ਉਹਨਾਂ ਦੀ ਉਸ ਤਰ੍ਹਾਂ ਬਣ ਜਾਏ।
0: ਇਹਦੇ ਵਿੱਚ ਦੀਪਕ ਜੀ, ਜਿਵੇਂ ਨਾ ਮੈਂ ਤੁਹਾਨੂੰ ਜਿਵੇਂ PSU ਦੀ ਗੱਲ ਕੀਤੀ ਸੀ,
1: ਹਾਂਜੀ,

0: ਪਹਿਲਾਂ ਮੈਂ ਸਾਰਾ ਤਰਤੀਬ ਵਾਈਜ਼ ਚੱਲੂਗਾ। PSU ਦੇ ਵਿੱਚ ਇੱਕ ਗੇਟ ਦਾ ਪੇਪਰ BTECH ਦੇ ਪ੍ਰੀ ਫਾਈਨਲ ਈਅਰ ਦੇ ਵਿੱਚ ਦੋ ਵਾਰੀ ਪੇਪਰ ਬੱਚਾ ਡਿਊਰਿੰਗ ਡਿਗਰੀ ਦੇ ਸਕਦਾ, ਇੱਕ ਤਾਂ ਥਰਡ ਈਅਰ ਦੇ ਵਿੱਚ ਦੇ ਸਕਦਾ। ਇਹ ਨਾਰਮਲੀ ਇਗਜ਼ਾਮ ਫੈਬਰੀ ਦੇ ਵਿੱਚ ਹੁੰਦਾ ਗੇਟ, ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ,
1: ਬਿਲਕੁਲ।
0: ਤੇ ਉਹਦਾ ਜਿਹੜਾ ਸਕੋਰ ਆ ਦੋ ਸਾਲ ਵਾਸਤੇ ਵੈਲਿਡ ਹੁੰਦਾ। ਜੇ ਕਿਤੇ ਵੀ ਆਪਾਂ ਅੱਗੇ ਕੋਈ ਇਹਦੇ ਕੀ ਸਕੋਪ ਨੇ ਉਹ ਵੀ ਮੈਂ ਦੱਸੂਗਾ। ਇਸ ਤੋਂ ਬਾਅਦ ਪ੍ਰਾਈਵੇਟ ਜੋਬ ਦੇ ਵਿੱਚ ਉਹਦਾ ਕੀ ਬੈਨੀਫਿਟ ਆ ਉਹ ਵੀ ਆਪਾਂ
1: ਗੱਲ ਬ੍ਰੀਫ ਸੀ।
0: ਤਾਂ ਸਭ ਤੋਂ ਪਹਿਲਾਂ ਬੈਨੀਫਿਟ ਤਾਂ ਗੇਟ ਦਾ ਇਹ ਹੈ ਜੀ ਵੀ ਕਾਫੀ ਸਾਰੇ PSUs ਗੇਟ ਦੇ ਸਕੋਰ ਦੇ ਬੇਸ ਤੇ ਸਿਲੈਕਸ਼ਨਾਂ ਕਰਦੇ ਨੇ।
1: ਮੈਂ ਤੁਹਾਡੀ ਗੱਲ ਥੋੜੀ ਜਿਹੀ ਰੋਕੂਗਾ ਹੁਣ ਜੀ ਨਾ, ਪਿੱਛੇ ਜੇ ਮਤਲਬ ਕਿ ਬਿਜਲੀ ਬੋਰਡ ਤਕਰੀਬਨ ਸਾਲ ਚ ਇੱਕ ਵਾਰ ਜਾਂ ਦੋ ਸਾਲਾਂ ਦੇ ਬਾਅਦ ਪੋਸਟਾਂ ਕੱਢਦਾ ਰਹਿੰਦਾ, AE ਦੀਆਂ ਪੋਸਟਾਂ ਆਈਆਂ ਸੀ, ਉਹਨਾਂ ਨੇ ਮੈਨੂੰ ਯਾਦ ਆ ਗਿਆ ਗੇਟ ਦਾ ਸਕੋਰ ਮੰਗਿਆ ਸੀ ਔਰ ਮੰਗਿਆ ਵੀ ਇਹ ਸੀ 2025 ਵਾਲਾ।
0: ਹਾਂ ਬਿਲਕੁਲ ਠੀਕ ਹੈ। ਉਹ ਮਤਲਬ ਕਿ ਜਿਹੜਾ ਆਪਣਾ ਡਿਪਾਰਟਮੈਂਟ ਹੈ ਉਹ ਕਿਹੜੇ ਸਾਲ ਦਾ ਗੇਟ ਦਾ ਸਕੋਰ ਮੰਗਦਾ ਉਹਦੇ ਅਕੋਰਡਿੰਗਲੀ ਬੱਚੇ ਨੇ ਕੋਈ ਨਵਾਂ ਟੈਸਟ ਨਹੀਂ ਦੇਣਾ, ਸਿਰਫ ਇੱਕੋ ਟੈਸਟ ਦੇ ਆਧਾਰ ਤੇ ਨਾਲੇ ਉਹਨੇ ਅਪਲਾਈ ਕਰਨਾ। ਅਪਲਾਈ ਕਰਕੇ ਵੀ ਖਾਸ ਤੌਰ ਤੇ PSPCL ਦੇ ਵਿੱਚ ਤਾਂ ਕੋਈ ਇੰਟਰਵਿਊ ਨਹੀਂ ਹੁੰਦੀ।
1: ਅੱਛਾ, ਸਿੱਧੀ ਸਿਲੈਕਸ਼ਨ ਆ ਬਸ
0: ਸਿਰਫ। ਹਾਂ ਮਤਲਬ ਕਿ ਆਪਾਂ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵੀ ਸਰਕਾਰੀ ਨੌਕਰੀ ਲੈਣੀ ਹੈ ਤਾਂ ਜੀ ਪਤਾ ਨੀ ਕੋਈ ਸਿਫਾਰਿਸ਼ਾਂ ਲੱਭਣੀਆਂ ਪੈਣਗੀਆਂ ਜਾਂ ਆਹ ਕਰਨਾ ਪਏਗਾ ਉਹ ਕਰਨਾ ਪਏਗਾ। ਮਤਲਬ ਕਿ ਵਿਦਿਆਰਥੀ ਜਿਹੜਾ ਨੌਜਵਾਨ ਹੈ ਉਹਨੂੰ ਕਿਸੇ ਸਿਫਾਰਿਸ਼ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਭੁਲੇਖੇ ਚ ਰਹਿਣ ਦੀ ਲੋੜ ਨਹੀਂ ਹੈ। ਉਹਨੇ ਆਪਣੀ ਇੰਜੀਨੀਅਰਿੰਗ ਦੀ ਤਿਆਰੀ ਵਧੀਆ ਤਰੀਕੇ ਨਾਲ ਵਧੀਆ ਪੱਧਰ ਨਾਲ ਕਰਕੇ, ਜੇ ਵਿਦਿਆਰਥੀ ਪਹਿਲੇ ਸਾਲ ਤੋਂ ਹੀ ਗੇਟ ਦੀ ਤਿਆਰੀ ਨਾਲ ਨਾਲ ਕਰਨੀ ਸ਼ੁਰੂ ਕਰ ਦਿੰਦਾ
1: ਜੀ,
0: ਤਾਂ ਉਹਨੂੰ ਇਹ ਟੈਸਟ ਕਲੀਅਰ ਕਰਨ ਦੇ ਵਿੱਚ ਕੋਈ ਮਤਲਬ ਕਿ ਪ੍ਰੋਬਲਮ ਨਹੀਂ ਆਉਂਦੀ, ਬੜੇ ਆਸਾਨੀ ਨਾਲ ਉਹ ਟੈਸਟ ਕਲੀਅਰ ਕਰ ਸਕਦਾ। ਇੱਕ ਟੈਸਟ ਕਲੀਅਰ ਕਰਕੇ ਮੈਨੂੰ ਇਹ ਲੱਗਦਾ ਗੇਟ ਦਾ ਨਾਮ ਤਾਂ ਹੈ ਗ੍ਰੈਜੂਏਟ ਐਪਟੀਟਿਊਡ ਟੈਸਟ ਇੰਜੀਨੀਅਰਿੰਗ, ਪਰ ਇਹ ਕਿਸਮਤ ਦੇ ਦਰਵਾਜ਼ੇ ਖੋਲ ਦਿੰਦਾ ਸਾਰੇ।
1: ਬਿਲਕੁਲ,
0: ਇਹ ਪਹਿਲਾ ਫਾਇਦਾ ਮੀਨਸ PSU ਦੇ ਵਿੱਚ ਆਪਣੀ ਐਲੀਜੀਬਿਲਿਟੀ ਬਣ ਜਾਂਦੀ ਹੈ, ਆਪਾਂ ਉੱਥੇ ਅਪਲਾਈ ਕਰ ਸਕਦੇ ਹਾਂ ਸਿੱਧਾ
1: ਜੀ।
0: ਦੂਸਰਾ ਬੈਨੀਫਿਟ ਸਟੇਟ ਗਵਰਨਮੈਂਟ ਦੇ ਜਿਹੜੇ ਡਿਪਾਰਟਮੈਂਟ ਜਿਵੇਂ PSPCL ਹੋ ਗਿਆ, PSTCL ਹੋ ਗਿਆ
1: ਜੀ,
0: ਇਸੇ ਤਰ੍ਹਾਂ ਬਹੁਤ ਸਾਰੇ ਹੋਰ ਜਿਹੜੇ ਡਿਪਾਰਟਮੈਂਟ ਹੈਗੇ ਨੇ ਸਰਕਾਰੀ, ਉਹਨਾਂ ਵਿੱਚ ਬੱਚਾ ਅਪਲਾਈ ਕਰ ਸਕਦਾ
1: ਜੀ।
0: ਤੀਸਰਾ ਬੈਨੀਫਿਟ ਜੀ, ਜਦੋਂ ਆਪਾਂ ਪ੍ਰਾਈਵੇਟ ਨੌਕਰੀ ਵੀ ਬੱਚੇ ਨੇ ਲੈਣੀ ਹੈ, ਪਲੇਸਮੈਂਟ ਵਾਸਤੇ ਜਾਣਾ ਹੈ
1: ਜੀ,
0: ਤਾਂ ਉਹਦੇ ਵਾਸਤੇ ਵੀ ਗੇਟ ਦੀ ਜਿਹੜੀ ਇੰਪੋਰਟੈਂਸ ਹੈ ਬਹੁਤ ਜ਼ਿਆਦਾ ਹੈ। ਮੀਨਸ ਜੇ ਬੱਚਾ ਆਪਣੇ ਪ੍ਰੋਫਾਈਲ ਦੇ ਵਿੱਚ ਆਪਣੇ ਰਿਜ਼ਿਊਮੇ ਦੇ ਵਿੱਚ ਲਿਖਦਾ ਹੈ ਵੀ ਉਹਦਾ ਗੇਟ ਕਲੀਅਰ ਹੈ, ਤਾਂ ਉਹਨੂੰ ਬਾਕੀ ਜਿਹੜੇ ਵਿਦਿਆਰਥੀ ਜਾਂ ਨੌਜਵਾਨ ਜਿਹੜੇ ਅਪਲਾਈ ਕਰਦੇ ਨੇ ਉਹਨਾਂ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ।
1: ਬਿਲਕੁਲ ਬਿਲਕੁਲ।
0: ਤੇ ਅਗਲੀ ਗੱਲ, ਤੀਜਾ ਫਾਇਦਾ ਇਹ ਹੈ ਜੇ ਬੱਚੇ ਨੇ ਕੱਲ ਨੂੰ ਰਿਸਰਚ ਦੇ ਵਿੱਚ ਜਾਣਾ
1: ਹਾਂਜੀ,
0: ਤਾਂ ਉਹ ਬੱਚਾ ਸਿੱਧੀ BTECH ਕਰਕੇ ਉਹਨੂੰ ਗੇਟ ਦਾ ਟੈਸਟ ਕਲੀਅਰ ਕਰ ਲਿਆ। IIT ਕਈ IITs ਦੇ ਵਿੱਚ ਇਹ ਪ੍ਰੋਗਰਾਮ ਬਣ ਗਿਆ ਵੀ ਉਹ ਸਿੱਧੀ PhD ਵੀ ਕਰ ਸਕਦੇ ਨੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਗੇਟ ਦਾ ਟੈਸਟ ਕਲੀਅਰ ਕਰਨ ਤੋਂ ਬਾਅਦ।
1: ਬਿਲਕੁਲ,
0: ਜਾਂ ਫਿਰ MTECH ਕਰਨੀ ਹੈ ਪਹਿਲਾਂ ਤਾਂ MTECH ਦੇ ਵਿੱਚ ਗੇਟ ਕੁਆਲੀਫਾਈਡ ਸਟੂਡੈਂਟਸ ਨੂੰ ਇੱਕ ਸਟਾਈਪੈਂਡ ਦਿੰਦੀ ਹੈ MHRD, ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ
1: ਜੀ।
0: ਉਹ ਪਰ ਮੰਥ ਦੇ ਹਿਸਾਬ ਨਾਲ, ਪਹਿਲਾਂ ਬਹੁਤ ਪਹਿਲਾਂ 5,000 ਰੁਪਏ ਹੁੰਦਾ ਸੀ, ਅੱਜ ਕੱਲ ਮੇਰੇ ਖਿਆਲ ਚੋਂ 15,000 ਰੁਪਏ ਪਰ ਮੰਥ ਬੱਚੇ ਨੂੰ ਮਿਲਦਾ ਹੈ ਪੈਸਾ
1: ਜੀ। ਉਹ
0: ਨਾਲੇ ਤਾਂ ਉਹਦੀ ਡਿਗਰੀ ਕੁਆਲੀਫਿਕੇਸ਼ਨ ਇੰਪਰੂਵ ਹੋ ਜਾਂਦੀ ਹੈ, ਨਾਲੇ ਉਸਨੂੰ ਪੈਸਾ ਨਾਲ ਨਾਲ ਸਾਈਡ ਬਾਈ ਸਾਈਡ ਜਿਹੜੀ ਭਾਰਤ ਸਰਕਾਰ ਹੈ MHRD ਦੇ ਥਰੂ ਦਿੰਦੀ ਹੈ
1: ਜੀ ਜੀ।
0: ਤਾਂ ਮਤਲਬ ਕਿ ਇੰਨੇ ਫਾਇਦੇ ਇੱਕ ਟੈਸਟ ਨਾਲ ਮਿਲਦੇ ਹੋਣ ਤਾਂ ਮੈਨੂੰ ਨੀ ਲੱਗਦਾ ਬੱਚਾ ਜਿਹੜਾ ਵੀ ਆਪਣਾ ਕੋਈ ਫੋਕਸ ਕਰਕੇ ਜੇ ਆਪਣੀ ਤਿਆਰੀ ਕਰਦਾ ਹੈ ਤੇ ਆਪਣੇ ਆਪਣੇ ਕਰੀਅਰ ਵਾਸਤੇ ਇੰਨਾ ਕੁ ਹੰਭਲਾ ਨਹੀਂ ਮਾਰ ਸਕਦਾ, ਤਾਂ ਮੇਰੇ ਖਿਆਲ ਚ ਮੈਂ ਇਹ ਕਹੂੰਗਾ ਵੀ ਫੇਰ ਆਪਾਂ ਨੂੰ ਕਿਸਮਤ ਨੂੰ ਕੁੱਸਣ ਦਾ ਕੋਈ ਅਧਿਕਾਰ ਨਹੀਂ,
1: ਕੋਈ ਅਧਿਕਾਰ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਇੱਕ ਅਖੀਰ ਦੇ ਵਿੱਚ ਇਹ ਵੀ ਗੱਲ ਤੁਹਾਡੇ ਤੋਂ ਪੁੱਛੂਗਾ, ਜਿਵੇਂ ਮੰਨ ਲਓ ਤੁਸੀਂ ਕਹਿਤਾ ਵੀ ਕੋਰ ਬ੍ਰਾਂਚਿਸ ਦੇ ਵਿੱਚ ਆਪਾਂ ਆਪਣੀ ਇੰਜੀਨੀਅਰਿੰਗ ਕਰ ਲਈ ਜਾਂ ਕਰ ਰਹੇ ਹਾਂ ਵਿਦਿਆਰਥੀ, ਹੈ ਨਾ, ਤੇ ਜਿਵੇਂ ਅੱਜ ਦੇ ਜੇ ਆਪਾਂ ਸਮੇਂ ਦੇ ਅਨੁਸਾਰ ਵੀ ਇਨਸਾਨ ਨੂੰ ਚੱਲਣਾ ਚਾਹੀਦਾ, ਇਹ ਵੀ ਇੱਕ ਜ਼ਰੂਰੀ ਇੱਕ ਪੱਖ ਆ, ਹੈ ਨਾ, ਤੇ ਕੀ ਬੱਚੇ ਗ੍ਰੈਜੂਏਸ਼ਨ ਕਰ ਲਈ ਕੀ ਉਹ AI ਦੇ ਵਿੱਚ ਸ਼ਿਫਟ ਹੋ ਸਕਦੇ ਆ ਵੀ 4 ਸਾਲਾਂ ਬਾਅਦ, ਜਾਂ ਉਹ ਕਰ ਸਕਦੇ ਨੇਗੇ, ਉਹ ਐਲੀਜੀਬਲ ਹੈਗੇ ਨੇਗੇ ਗੇ? ਕਿਉਂਕਿ ਜਿਵੇਂ ਆਪਾਂ ਕਹਿ ਲਈਏ ਜਿਵੇਂ BCOM ਕੋਈ ਬੱਚਾ ਕਰ ਰਿਹਾ, ਜਿਹੜਾ ਬੱਚਾ ਫਸਟ ਈਅਰ BCOM ਕਰ ਰਿਹਾ ਉਹ ਸੈਕਿੰਡ ਈਅਰ 'ਚ ਵੀ ਉਹਨੂੰ BCOM ਕਰਨੀ ਪਊ, ਤਾਂ ਉਹਨੂੰ BSc ਜਾਂ BA ਜਿਹੜੀ ਉਹਦੀ ਐਲੀਜੀਬਿਲਟੀ ਪਾਉਂਦੀ ਹੈ ਉਹਨੂੰ ਫਸਟ ਈਅਰ 'ਚ ਐਡਮਿਸ਼ਨ ਲੈਣੀ ਪੈਂਦੀ ਹੈ, ਹੈ ਨਾ, ਤਾਂ ਕੀ ਇਹ ਜਿਹਾ ਵੀ ਹੈ ਕੋਈ ਸਿਸਟਮ ਵੀ ਜਿਵੇਂ ਕਿਸੇ ਬੱਚੇ ਨੇ ਕੋਰ ਬ੍ਰਾਂਚ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ AI 'ਚ ਸ਼ਿਫਟ ਹੋਣ ਦਾ ਹੈ?
0: ਦੀਪਕ ਜੀ, AI ਬੇਸਿਕਲੀ ਆਪਾਂ ਨੂੰ ਡਿਸਿਪਲਿਨ ਅਲੱਗ ਬਣਾ ਚੁੱਕੇ ਹੈ, ਪਰ ਉਹ ਅਲੱਗ ਡਿਸਿਪਲਿਨ ਨਹੀਂ ਹੈ।
1: ਤੁਹਾਨੂੰ
0: ਮੈਂ ਦੱਸਦਾ ਕਿਵੇਂ, ਕਿਸ ਤਰ੍ਹਾਂ। ਜਿਹੜਾ ਕੋਈ ਕਮਰਸ ਫੀਲਡ ਦਾ ਬੱਚਾ ਵੀ ਹੈ,
1: ਹਾਂਜੀ,
0: ਕਿਉਂਕਿ ਅੱਜ ਕੱਲ ਜਿਹੜੀ ਆਪਣੀ ਮਾਰਕੀਟ ਹੈ, BSc ਸੈਂਸੈਕਸ ਹੈ, NSC ਹੋ ਗਿਆ, ਹਨਾ, ਉਹਦੀ ਜਿਹੜੀ ਵੇਰੀਏਸ਼ਨ ਹੈ ਉਹਨੂੰ ਕੈਲਕੂਲੇਟ ਕਰਕੇ ਉਹਦੇ ਜਿਹੜੇ ਅੱਗੇ ਫੋਰਕਾਸਟਿੰਗ ਦੇਣੀ ਹੈ ਉਹਦੇ ਵਾਸਤੇ ਵੀ AI ਦੇ ਸੋਫਟਵੇਅਰ ਕੰਮ ਕਰਨੇ ਸ਼ੁਰੂ ਕਰ ਗਏ।
1: ਬੱਲੇ,
0: ਉੱਥੇ ਹੁਣ ਜੇ ਕਿਸੇ ਨੂੰ ਕਮਰਸ ਦੀ ਫੀਲਡ ਦੀ ਨੌਲੇਜ ਨਹੀਂ ਹੈ ਜਾਂ ਕਮਰਸ

0: ਬਾਰੇ ਨਹੀਂ ਜਾਣਦਾ ਉਹ,
1: ਬਿਲਕੁਲ,
0: ਤਾਂ ਉਹ AI ਦੇ ਸੋਫਟਵੇਅਰ ਤੋਂ ਕੰਮ ਨਹੀਂ ਕਰਵਾ
1: ਪਾਏਗਾ, ਬਿਲਕੁਲ,
0: ਜਿਹੜਾ ਐਲਗੋਰਿਥਮ ਉਹਦਾ AI ਦਾ ਲਿਖਿਆ ਜਾਣਾ ਹੈ।
1: ਹਾਂਜੀ,
0: ਇਸੇ ਤਰ੍ਹਾਂ ਮੰਨ ਲਓ ਆਪਾਂ ਅੱਜ ਗੱਲ ਕਰਦੇ ਹਾਂ ਵੀ ਮਸ਼ੀਨਾਂ ਆ ਗਈਆਂ, ਰੋਬੋਟਸ ਆ ਗਏ,
1: ਬਿਲਕੁਲ,
0: ਮਸ਼ੀਨ ਲਰਨਿੰਗ ਦਾ ਇੱਕ ਕਨਸੈਪਟ ਹੈ, ਵੀ ਮਸ਼ੀਨਾਂ ਨੂੰ ਕੰਮ ਸਿਖਾਉਣਾ,
1: ਬਿਲਕੁਲ,
0: ਜੇ ਕਿਸੇ ਕੋਰ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਇਹੀ ਨੀ ਪਤਾ ਵੀ ਉਹ ਮਸ਼ੀਨ ਕਿਵੇਂ ਕੰਮ ਕਰਨੀ ਹੈ, ਤਾਂ ਉਹਦੇ ਉੱਤੇ ਉਹ AI ਦਾ ਕੰਮ ਕਿਵੇਂ ਕਰੂਗਾ, ਤਾਂ AI ਉਹਦੇ ਉੱਤੇ ਅਪਲਾਈ ਉਦੋਂ ਹੋਣੀ ਹੈ। ਤਾਂ ਇਹ ਡਿਸਿਪਲਿਨ ਦੇ ਵਿਚਾਲੇ ਜਿਹੜਾ ਗੈਪ ਹੈ ਉਹ ਖਤਮ ਹੋ ਚੁੱਕਿਆ, ਜਿਹੜੇ ਬੱਚੇ ਕੋਈ ਮਕੈਨੀਕਲ ਦਾ ਹੈ, ਸਿਵਲ ਦਾ ਹੈ, ਇਲੈਕਟ੍ਰੀਕਲ ਦਾ ਹੈ ਜਾਂ ਇਲੈਕਟ੍ਰੋਨਿਕਸ ਦਾ ਹੈ,
1: ਇਹ ਖਤਮ ਆ,
0: ਉਹਨਾਂ ਨੇ ਮੀਨਸ ਜਿਹੜਾ ਉਸ ਤੋਂ ਕੰਮ ਲੈਣਾ, ਤਾਂ ਉਹ AI ਦੇ ਐਲਗੋਰਿਥਮ ਨਾਲ ਸਿੱਖਦੇ ਨੇ,
1: ਬਿਲਕੁਲ,
0: ਉਹ ਪਹਿਲਾਂ ਆਪਦਾ ਡਿਸਾਈਡ ਕਰਦੇ ਨੇ ਕਿ ਉਸ ਖੇਤਰ ਦੇ ਵਿੱਚ ਉਹ ਚਾਹੁੰਦੇ ਨੇ ਜਾਣਾ।
1: ਜੀ ਜੀ ਜੀ,
0: ਤਾਂ ਮੈਂ ਇਹ ਗੱਲ ਕਹੂੰਗਾ ਸਭ ਤੋਂ ਪਹਿਲਾਂ ਤਾਂ ਹੈ ਕੋਰ ਇੰਜੀਨੀਅਰਿੰਗ ਦੀ ਆਪਣੀ ਗ੍ਰਿਪ ਬਣਾਉਣੀ ਉਹਦੇ ਉੱਤੇ,
1: ਬਿਲਕੁਲ,
0: ਨਾਲ ਨਾਲ ਬੱਚੇ AI ਦੇ ਉੱਪਰ ਪਲੇਟਫਾਰਮ ਦੇ ਉੱਪਰ ਕੰਮ ਕਰਕੇ ਆਪਦੀ ਬ੍ਰਾਂਚ ਨਾਲ ਰਿਲੇਟਡ ਉਹਦੇ ਨਾਲ ਸੰਬੰਧਿਤ ਜਿਹੜੇ AI ਦੇ ਕੰਮ ਨੇ, ਉਹ ਚਾਹੇ ਮਕੈਨੀਕਲ ਦੀ ਮਸ਼ੀਨ ਤੋਂ ਕੰਮ ਲੈਣਾ, ਚਾਹੇ ਉਹਨਾਂ ਨੇ ਰੋਬੋਟ ਬਣਾ ਕੇ ਉਸ ਮੀਨਸ, ਆਪਾਂ ਦੇਖਦੇ ਹਾਂ ਕਈ ਵਾਰੀ ਆਪਣੇ ਕੋਲੇ ਸੋਸ਼ਲ ਮੀਡੀਆ ਦੇ ਉੱਪਰ ਆਉਂਦਾ ਕਿ ਚਾਈਨਾ ਦੇ ਵਿੱਚ ਰੋਬੋਟ ਬਣ ਚੁੱਕੇ ਨੇ ਜਿਹੜੇ ਬੰਦਿਆਂ ਦੀ ਤਰ੍ਹਾਂ ਚੱਲਦੇ ਨੇ, ਬੰਦੇ ਦੀ ਤਰ੍ਹਾਂ ਉਹ ਕਰਦੇ ਨੇ, ਤਾਂ ਉਹ ਬੇਸਿਕਲੀ ਹੈ ਤਾਂ ਮਕੈਨੀਕਲ ਡਿਵਾਈਸ ਇੱਕ, ਬਟ ਉਹਦੇ ਵਿੱਚ ਸਮਝ ਪੈਦਾ ਕਰਨੀ, ਇਟ ਮੀਨਸ ਮਕੈਨੀਕਲ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੋਨਾਂ ਦੀ ਜਾਣਕਾਰੀ ਵਿਦਿਆਰਥੀ ਲੈ ਸਕਦੇ ਨੇ।
1: ਜੀ ਜੀ ਜੀ,
0: ਤੇ ਉਹ ਹੁਣ ਵਿਦਿਆਰਥੀ ਤੇ ਨੌਜਵਾਨ ਤੇ ਨਿਰਭਰ ਕਰਦਾ ਵੀ ਉਹ ਕਿਹੜੇ ਖੇਤਰ ਵਿੱਚ ਜਾਣਾ ਚਾਹੁੰਦਾ।
1: ਜੀ ਜੀ ਜੀ ਜੀ,
0: ਇੱਕ ਪ੍ਰਾਈਵੇਟ ਖੇਤਰ ਦਾ ਆਪਣਾ ਵਿੱਚ ਪ੍ਰਸ਼ਨ ਵਿਚਾਲੇ ਰਹਿ ਗਿਆ ਸੀ ਵੀ
1: ਪ੍ਰਾਈਵੇਟ ਥੋੜਾ ਰਹਿ ਗਿਆ ਜੀ ਆਪਣੇ ਕੋਲ, ਜਲਦੀ ਨਾਲ
0: ਮੈਂ ਪ੍ਰਾਈਵੇਟ ਖੇਤਰ ਦੀ ਸਭ ਤੋਂ ਵੱਡੀ ਐਗਜ਼ਾਮਪਲ ਇਹ ਦੇਣਾ ਚਾਹੂੰਗਾ, ਆਪਣੇ ਗੁਆਂਢ ਦੇ ਵਿੱਚ ਰਿਫਾਈਨਰੀ ਹੈ ਜੀ,
1: ਬਿਲਕੁਲ,
0: ਉਹਦੇ ਵਿੱਚ ਮੇਰੇ ਆਪਦੇ ਪੜ੍ਹਾਏ ਹੋਏ ਵਿਦਿਆਰਥੀ, ਦੋ ਵਿਦਿਆਰਥੀ ਅਸਿਸਟੈਂਟ ਮੈਨੇਜਰ ਵਜੋਂ ਆਪਦੀਆਂ ਸੇਵਾਵਾਂ ਨਿਭਾ ਰਹੇ ਨੇ
1: ਜੀ।
0: ਇਸ ਤੋਂ ਇਲਾਵਾ ਮੀਨਸ ਆਟੋਮੋਬਾਈਲ ਸੈਕਟਰ ਹੈ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ ਉਦਯੋਗ ਲਿਮਿਟਡ ਹੋ ਗਿਆ, ਹੁੰਡਾਈ ਹੋ ਗਿਆ, ਆਟੋਮੋਬਾਈਲ ਸੈਕਟਰ ਏਡਾ ਵੱਡਾ ਸੈਕਟਰ ਹੈ, ਮਤਲਬ ਮੈਂ ਕਾਊਂਟਿੰਗ ਨਹੀਂ ਕਰ ਸਕਦਾ, L&T ਕੰਪਨੀ ਹੈ, ਠੀਕ ਹੈ ਜੀ, ਤਾਂ ਬਹੁਤ ਸਾਰੇ ਵੱਡੇ ਖੇਤਰ ਹੈਗੇ ਨੇ ਜਿਹਦੇ ਵਿੱਚ ਨੌਕਰੀਆਂ ਦੀ ਭਰਮਾਰ ਹੈ, ਬਟ ਵਿਦਿਆਰਥੀ ਨੂੰ ਇੱਕ ਫੋਕਸ ਕਰਕੇ ਆਪਦੀ ਪਹਿਲਾਂ ਡਿਗਰੀ ਦੇ ਉੱਪਰ ਧਿਆਨ ਦੇ ਕੇ ਪੜ੍ਹ ਕੇ ਚੰਗੇ ਤਰੀਕੇ ਨਾਲ, ਇਦੂ ਬਾਅਦ ਉਹਨੂੰ ਅਪਲਾਈ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਉਹਦੀ ਰਿਵਰਸ ਮੈਪਿੰਗ ਉਹਨੂੰ ਕਰ ਲੈਣੀ ਚਾਹੀਦੀ ਹੈ।
1: ਜੀ ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ, ਬੜੇ ਹੀ ਵਿਸਤਾਰ ਦੇ ਵਿੱਚ ਤੁਸੀਂ ਜਾਣਕਾਰੀ ਡਾਕਟਰ ਪ੍ਰਦੀਪ ਦਿੱਤੀ, ਤਹਿ ਦਿਲੋਂ ਤੁਹਾਡਾ ਸ਼ੁਕਰੀਆ ਜੀ।
0: ਧੰਨਵਾਦ ਜੀ ਦੀਪਕ ਜੀ, ਤੁਹਾਡਾ ਤੇ ਆਕਾਸ਼ਵਾਣੀ FM ਬਠਿੰਡਾ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਜੋ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਦੇ ਰੂਬਰੂ ਹੋਣ ਦਾ, ਤੇ ਮੈਂ ਜਿੰਨੇ ਵੀ ਵਿਦਿਆਰਥੀ ਦਾਖਲਾ ਲੈਣ ਵਾਸਤੇ ਹੁਣ ਇੱਛੁਕ ਨੇ, ਲੈਣ ਦੀ ਪ੍ਰੋਸੈਸ ਵਿੱਚ ਪਏ ਹੋਏ ਨੇ
1: ਜੀ,
0: ਮੈਂ ਉਹਨਾਂ ਨੂੰ ਸਾਰਿਆਂ ਨੂੰ ਸ਼ੁਭ ਇੱਛਾਵਾਂ ਦਿੰਦਾ ਕਿ ਉਹ ਆਪਣੀ ਸੂਝਬੂਝ ਦੇ ਨਾਲ ਆਪਣਾ ਫੈਸਲਾ ਲੈ ਕੇ ਆਪਦੇ ਕਰੀਅਰ ਦੀ ਚੋਣ ਕਰ ਸਕਣ।
1: ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਇਹ ਸੀ ਡਾਕਟਰ ਪ੍ਰਦੀਪ ਜਿੰਦਲ, ਐਸੋਸੀਏਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜਾ ਕੈਂਪਸ ਆ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਦੇ ਵਿੱਚ, ਉੱਥੇ ਆਪਣੀਆਂ ਸੇਵਾਵਾਂ ਦੇ ਰਹੇ ਸੀ ਜੀ। ਤੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਸੁਣਾਂਗੇ ਕੁਝ ਸੰਦੇਸ਼ ਤੇ ਉਸ ਤੋਂ ਬਾਅਦ ਤੁਹਾਡੀ ਨਜ਼ਰ ਕਰਾਂਗੇ ਗੀਤ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਗਰੀਬੀ ਰੇਖਾ ਹੇਠਲੇ ਬੱਚਿਆਂ ਅਤੇ ਮਹਿਲਾਵਾਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਜਿਸ ਦੀ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਤਹਿਸੀਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਆਫਿਸਰ ਸ਼੍ਰੀਮਤੀ ਸੁਨੀਤਾ ਰਾਣੀ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਟੂਡੀਓ ਦਾ ਫੋਨ ਨੰਬਰ 0164-22-43-331 ਡਾਇਲ ਕਰ ਸਕਦੇ ਨੇ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ।
5: ਘੱਟ ਵਿਆਜ ਤੇ ਲੋਨ ਚਾਹੀਦਾ,
6: ਉਹ ਵੀ ਐਪ ਤੋਂ,
7: ਵਾਹ, ਫਸਿਆ।
8: ਅਣਜਾਣ ਐਪਸ ਤੋਂ ਬਚੋ,
9: RBI ਕਹਿੰਦਾ ਹੈ
8: ਜਾਣਕਾਰ ਬਣੋ, ਸੁਚੇਤ ਰਹੋ।
4: ਆਮ ਤੌਰ ਤੇ ਵਿਸਲ ਵਜਾਉਣਾ ਭਾਵੇਂ ਹਰ ਵੇਲੇ ਚੰਗਾ ਨਹੀਂ ਸਮਝਿਆ ਜਾਂਦਾ, ਪਰ ਫਿਲਮੀ ਗੀਤਾਂ ਵਿੱਚ ਇਹ ਵੀ

0: बारे चर्चा की थी। उन्हें क्या कि सर्वजन हिताय सर्वजन सुखाय तमंतर माली समावेश सेहत सुरक्षा डिजिटल पछाण टेक्नोलॉजी राही लोकां दे शक्तिकरण आते औरतां दी अगुवाई वाले विकास नूं उत्साहित करन विच बेहद प्रभावशाली रहा है। श्री मोदी ने स्पष्ट तौर ते कहा कि अंतरराष्ट्रीय पाईवाली शांति अते स्थिरता तो आएगी जिसले गलबात अते कूटनीतिक यतन जरूरी ने। जी सात देश भारत समेत कई देशों दे नाल रल के दुनिया भर विच सेहत अते विकास सहयोग नूं मजबूत करन दी पहल करनगे। जी सात नेतावां ने अफ्रीकी देशां कोंगो ते युगांडा विच इबोला दे फैलण दा मुकाबला करन लई सांझी कारवाई दी मांग कीती है। भारत मिस्र कीनिया ते दक्षिणी कोरिया ने भी इस पहलकदमी दी हमायत कीती है जिस विच लागां दा पता लाउण सरहदी निगरानी अते भाईचारक शमूलियत शामिल है। सारे मैंबरां ने इबोला लई टीकियां टैस्टां अते इलाजां दे विकास विच सहयोग दा भी वादा कीता। जी सात सम्मेलन दे संदर्भ विच प्रधानमंत्री नरेंद्र मोदी अज अमरीकी राष्ट्रपति डोनाल्ड ट्रंप नाल मुलाकात करनगे। सारे दी नजरां इस मुलाकात ते ने। भारत जी सात सम्मेलन विच एक भाईवाल देश है। श्री मोदी ते श्री ट्रंप विचकार इस तो पिछली मुलाकात पिछले साल फरवरी विच अमरीका विच होई सी। अज दी मीटिंग विच दोवां धिरां विचकार कई खेतरां विच आपसी सहयोग नूं मजबूत करन अते आपसी हित दे खेतरी अते आलमी मुद्दयां ते व्यापक चर्चा होण दी उम्मीद है। प्रधानमंत्री मोदी अज एक होर जी सत सैशन विच भी हिस्सा लैणगे। विशा है सारयां दे लाभ लई संतुलित समावेशी अते निरंतर रहणयोग आर्थिक विकास नूं मुड़ शुरू करना। ओह मुद्रा फंड दे सुरक्षित तेज अते प्रभावशाली लागू करन ते इक वर्किंग लंच विच भी शामिल होणगे। प्रधानमंत्री यूरोपियन कौंसल दे प्रधान एंटोनियो कोस्टा अते यूरोपियन कमिशन दे प्रधान वॉन देर ले नाल इक त्रै धिरी मीटिंग भी करनगे। ओह जर्मन चांसलर फ्रेडरिक मर्स नाल भी मुलाकात करनगे। कल शिखर सम्मेलन दौरान प्रधानमंत्री ने कनेडियन प्रधानमंत्री मार्क कानी बरतानवी प्रधानमंत्री के स्टामर अते यूएई दे राष्ट्रपति शेख मोहम्मद बिन जायद अल नहयान नाल मुलाकात कीतियां। उन्होंने कीनिया दे राष्ट्रपति विलियम रूटो मिस्र दे राष्ट्रपति अब्देल फतल अल सीसी जापानी प्रधानमंत्री सनाए ताकाची अते दक्षिणी कोरिया दे राष्ट्रपति ली जे म्यूंग नाल भी मुलाकात की। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRN ਜਲੰਧਰ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਾਰੋਬਾਰੀ ਆਗੂਆਂ ਕਾਰਜਕਾਰੀ ਅਧਿਕਾਰੀਆਂ ਨਿਵੇਸ਼ਕਾਂ ਤੇ ਨਵੀਨਤਾਕਾਰਾਂ ਨੂੰ ਨਵੀਨਤਾ ਰਾਹੀਂ ਸੰਚਾਲਿਤ ਇੱਕ ਰੋਸ਼ਨ ਤੇ ਨਿਰੰਤਰ ਰਹਿਣਯੋਗ ਭਵਿੱਖ ਬਣਾਉਣ ਵਿਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਫਰਾਂਸ ਦੇ ਨੀਸ ਵਿਚ ਇੰਡੀਆ ਯੂਨੀਵਰਸਿਟੀ ਦੇ ਸਮਾਪਤੀ ਸਮਾਰੋਹ ਵਿਖੇ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੀਆਂ ਪ੍ਰਾਪਤੀਆਂ ਭਾਰਤ ਫਰਾਂਸ ਨਵੀਨਤਾ ਪਾਈਵਾਲੀ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀਆਂ ਨੇ। ਯਮੁਨਾ ਦਰਿਆ ਦੀ ਸਥਿਤੀ ਬਿਹਤਰ ਬਣਾਉਣ ਲਈ ਕਿਸ਼ਾਊ ਡੈਮ ਪ੍ਰੋਜੈਕਟ ਦੇ 6 ਰਾਜਾਂ ਨਾਲ ਸਹਿਮਤੀ ਬਣ ਗਈ ਏ। ਇਨ੍ਹਾਂ ਵਿਚ ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਤੇ ਰਾਜਸਥਾਨ ਸ਼ਾਮਿਲ ਨੇ। ਇਹ ਸਮਝੌਤਾ ਕੱਲ ਨਵੀਂ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹੋਇਆ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਰੇ 6 ਰਾਜਾਂ ਵਿਚਕਾਰ ਸਮਝੌਤੇ ਤੇ ਦਸਤਖਤ ਹੋਣ ਤੋਂ ਬਾਅਦ ਕਿਸ਼ਾਊ ਪ੍ਰੋਜੈਕਟ ਲਈ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਜਾਏਗੀ। ਸਮਝੌਤੇ ਮੁਤਾਬਿਕ ਕੇਂਦਰ ਸਰਕਾਰ ਪ੍ਰੋਜੈਕਟ ਦੇ ਫੰਡਾਂ ਦਾ 90% ਪ੍ਰਦਾਨ ਕਰੇਗੀ, ਬਾਕੀ 10% 6 ਰਾਜਾਂ ਵੱਲੋਂ ਸਾਂਝਾ ਕੀਤਾ ਜਾਏਗਾ। ਇਹ ਵੀ ਸਹਿਮਤੀ ਹੋਈ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪ੍ਰਾਪਤ ਹੋਣ ਵਾਲਾ ਪਾਣੀ ਦਿੱਲੀ ਅਤੇ ਰਾਜਸਥਾਨ ਨਾਲ ਸਾਂਝਾ ਕੀਤਾ ਜਾਏਗਾ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮਾਪਿਆਂ ਤੇ ਉਮੀਦਵਾਰਾਂ ਨੂੰ ਨੀਟ ਪ੍ਰੀਖਿਆਵਾਂ ਤੋਂ ਪਹਿਲਾਂ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ NTA ਨੇ ਕਿਹਾ ਕਿ ਟੈਲੀਗ੍ਰਾਮ ਤੇ ਘੁਟਾਲੇਬਾਜ਼ 14,000 ਤੋਂ 25,000 ਰੁਪਏ ਤੱਕ ਦੇ ਪੈਸੇ ਦੀ ਮੰਗ ਕਰਨ ਵਾਲੇ ਚੈਨਲ ਚਲਾ ਰਹੇ ਨੇ ਤੇ ਮੁੜ ਪ੍ਰੀਖਿਆ ਪੇਪਰ ਸਾਂਝਾ ਕਰਨ ਦੇ ਦਾਅਵੇ ਕਰ ਰਹੇ ਨੇ। ਇਸ ਨੇ ਸਪਸ਼ਟ ਕੀਤਾ ਕਿ ਮੁੜ ਪ੍ਰੀਖਿਆ ਲਈ ਕੋਈ ਲੀਕ ਹੋਇਆ ਪੇਪਰ ਨਹੀਂ ਏ। ਇਸ ਵਿਚ ਇਹ ਵੀ ਕਿਹਾ ਗਿਆ ਕਿ ਪ੍ਰੀਖਿਆ ਤੋਂ ਪਹਿਲਾਂ ਦੀਆਂ ਚੈਟਾਂ ਦਿਖਾਉਣ ਵਾਲੇ ਜਾਅਲੀ ਸਬੂਤ ਵੀਡੀਓ ਵੀ ਪ੍ਰਸਾਰਿਤ ਕੀਤੇ ਜਾ ਰਹੇ ਨੇ। NDA ਨੇ ਆਪਣੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਦੇਸ਼ ਵਿਚ ਐਪ ਤੱਕ ਪਹੁੰਚ ਨੂੰ ਰੋਕਣ ਦੇ ਕਾਰਨ ਬਾਰੇ ਦੱਸਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ NTA ਇਹ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ ਕੋਈ ਵੀ ਗਲਤੀ ਨਾ ਹੋਵੇ ਤੇ ਭਰੋਸਾ ਦਿਵਾਇਆ ਜਾਵੇ ਕਿ ਹਰ ਪ੍ਰਸ਼ਨ ਪੱਤਰ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਬਣਾਇਆ ਗਿਆ ਹੈ।
1: NTA is committed. NTA यह पक्का करने के लिए पूरी तरह से प्रतिबद्ध है कि कोई भी गड़बड़ी ना हो। हर प्रश्न पत्र और उसमें शामिल हर सवाल को पूरी तरह सुरक्षित तरीके से तैयार किया गया है। हमने सामान्य सुरक्षा उपायों के अलावा अतिरिक्त सुरक्षा इंतजाम भी किए हैं। NTA ने कई एजेंसियों की मदद ली है और हम यह सुनिश्चित करेंगे कि परीक्षा बिना किसी गड़बड़ी के सम्पन्न हो।
2: And we will ensure that the examination is conducted in a flawless manner.
0: खेतीबाड़ी अते किसान भलाई मंत्री शिवराज सिंह

0: ਜਹਾਨ ਨੇ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਕੀਤੀ ਅਤੇ ਸਾਉਣੀ ਰਿੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰ ਪੂਰਨ ਜਾਇਜ਼ਾ ਲਿਆ ਹੈ। ਪੇਸ਼ ਇੱਕ ਰਿਪੋਰਟ।
1: ਖੇਤੀਬਾੜੀ ਮੰਤਰੀ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਮੀਟਿੰਗ ਵਿੱਚ ਇਹ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਰੁੱਤ ਦੌਰਾਨ ਪੈਦਾ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਆਂ ਮੌਸਮੀ ਸਥਿਤੀਆਂ ਤੋਂ ਖੇਤੀਬਾੜੀ ਤੇ ਕਿਸਾਨਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਪਹਿਲਾਂ ਤੋਂ ਚੁੱਕੇ ਜਾਣ। ਸ੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਪੂਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕੀਤੀਆਂ ਜਾਣ ਜਿੱਥੇ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਨਾਲ ਤਾਲਮੇਲ ਕਰਕੇ ਫਸਲਵਾਰ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਮੌਸਮੀ ਚੁਣੌਤੀ ਵਾਲੇ ਹਾਲਾਤ ਵਿੱਚ ਤੁਰੰਤ ਵਿਕਲਪ, ਸਲਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬਿਊਰੋ ਰਿਪੋਰਟ ਨਾਲ ਮੈਂ ਅਮਨ ਦੇਵ, ਆਕਾਸ਼ਵਾਣੀ ਖਬਰਾਂ, ਜਲੰਧਰ।

0: ਜਾਂ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਆਂ ਮੌਸਮੀ ਸਥਿਤੀਆਂ ਤੋਂ ਖੇਤੀਬਾੜੀ ਤੇ ਕਿਸਾਨਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਪਹਿਲਾਂ ਤੋਂ ਚੁੱਕੇ ਜਾਣ। ਸ੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਪੂਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕੀਤੀਆਂ ਜਾਣ ਜਿੱਥੇ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਨਾਲ ਤਾਲਮੇਲ ਕਰਕੇ ਫਸਲਵਾਰ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਮੌਸਮੀ ਚੁਣੌਤੀ ਵਾਲੇ ਹਾਲਾਤ ਵਿੱਚ ਤੁਰੰਤ ਵਿਕਲਪ, ਸਲਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬਿਊਰੋ ਰਿਪੋਰਟ ਨਾਲ ਮੈਂ ਅਮਨਦੇਵ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਸਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਏ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਤੀਰਥ ਯਾਤਰਾ ਨਾਲ ਜੁੜੀਆਂ ਥਾਵਾਂ ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਨੇ। ਪੁਲਿਸ ਨੇ ਰਵਾਇਤੀ ਪਹਿਲਗਾਮ ਰੂਟ ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ ਤਿੰਨ ਦੇਸ਼ਾਂ ਦੇ ਏ ਸੀਰੀਜ਼ ਵਿਚ ਭਾਰਤ ਏ ਅੱਜ ਸ੍ਰੀਲੰਕਾ ਦੇ ਰੰਗੀਰੀ ਰਾਮਬਲਾ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਅਫਗਾਨਿਸਤਾਨ ਏ ਖਿਲਾਫ਼ ਖੇਡੇਗਾ। ਇਹ ਮੈਚ ਅੱਜ ਸਵੇਰੇ 10 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿਚ ਅੱਜ ਲਖਨਊ ਵਿਖੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਵਿਖੇ ਅਫਗਾਨਿਸਤਾਨ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਔਰਤਾਂ ਦੇ ਕ੍ਰਿਕਟ ਵਿਚ ਭਾਰਤ ਅੱਜ ਲੀਡਸ ਦੇ ਹੇਡਿੰਗਲੇ ਵਿਖੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿਚ ਨੀਦਰਲੈਂਡਸ ਖਿਲਾਫ਼ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਰ ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਵਾਲੇ ਖੇਤਰਾਂ ਵਿਚ ਨਾਵਿਕਾਂ ਦੀ ਸੁਰੱਖਿਆ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਵਿਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਨੇ ਯਮੁਨਾ ਦਰਿਆ ਨੂੰ ਸਾਫ਼ ਕਰਨ ਲਈ ਕਿਸ਼ਾਓ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ ਤੇ NTA ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਏ ਕਿ ਉਹ ਨੀਟ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਤੇ ਭਰੋਸਾ ਨਾ ਕਰਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 7:40 ਤੇ 18 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੇ, ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਯੁਗਰਾਜ ਸਿੰਘ, ਮੇਜਰ ਸਿੰਘ, ਬੇਅੰਤ ਸਿੰਘ ਅਤੇ ਜੱਥੇ ਪਾਸੋਂ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬੀ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 8:59 ਤੇ 47 ਸਕਿੰਟ ਹੋਏ ਨੇ। 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਘਰ ਦੀ ਕਲੇਸ਼ ਇਹਨੇ ਰਹਿਣਾ ਨੀ ਹਮੇਸ਼ ਚਾਰ ਦਿਨ ਦੀ ਪਰਾਉਣੀ ਤੇਰੀ ਕਰਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਤੂੰ ਦੜ ਵੱਟ ਕੇ ਗੁਜ਼ਾਰਾ।

0: ਬਣਾਉਂਦੀ ਪਹਿਲੋਂ ਗਾਲ ਵੇ ਕੰਮ ਮਗਰੋਂ ਬਣਾਉਂਦੀ ਪਹਿਲੋਂ ਗਾਲ ਵੇ
1: ਸੇਵਾ ਨਾਲ ਮੇਵਾ ਕਹਿੰਦੇ ਮੇਲਦਾਰ ਕੰਨ ਇਸ ਗੱਲ ਨੂੰ ਤਾਂ ਤੂੰ ਵੀ ਹੁਣੀ ਜਾਣਦੀ ਬੁੱਢੇ ਮਾਂ ਬਾਪ ਕਰੇ ਹੁਣ ਜੇ ਜੇ ਆਉਂਦੇ ਕਿਹੜੀ ਲੋੜ ਤੱਕੇ ਤੀਰਥਾਂ ਤੇ ਖਾਣ ਦੀ ਪੱਖ ਮਾਂ ਦਾ ਮੈਂ ਪੂਰਾ ਤਾਈਆਂ
0: ਕਿਉਂ ਵੇ
1: ਹੁਣਾ ਤੇਰਾ ਵੀ ਕਸੂਰ
0: ਮੈਨੂੰ ਸੌਵੇ
1: ਸਾਰਾ ਆਖਦਾ ਜਹਾਨ ਕਰ ਹੁੰਦਾ ਬੀਆ ਬਨ ਭੁੱਖ ਨੰਗ ਦੀ ਕਲੇਸ਼ ਹੁੰਦਾ ਜੜਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਦੜ ਵੱਟ ਕੇ ਗੁਜ਼ਾਰਾ ਕਰ

0: ਗੱਜ ਕੇ ਜਠਾਣੀ ਜਦੋਂ ਬੋਲਦੇ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸਾਉ ਤੇਰੀ ਲੰਗੀ ਮੇਰੇ ਕੰਨ ਖੋਲਦੀ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜਿੱਤੀ

0: ਗੱਜ ਕੇ ਜਠਾਣੀ ਜਦੋਂ ਬੋਲਦੇ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸਾਉ ਤੇਰੀ ਲੰਗੀ ਮੇਰੇ ਕੰਨ ਖੋਲਦੀ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜੁੱਤੀ ਥੱਲੇ ਕੱਟੇ ਕਈ ਸਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲੋਂ ਗਾਲ ਵੇ ਕੰਮ ਮਗਰੋਂ ਗਣਾਉਂਦੀ

0: ਤੇਰਾ ਘਰ ਕਿੰਨਾ ਕੋਡ ਜਿੰਨਾ ਮੁੱਲ ਵੇ ਛੁੱਟੀ ਇੱਕ ਤੇਰੇ ਤੋਂ ਟੱਬਰ ਤੇਰਾ ਦੇਣ ਵਾਲਾ ਵੱਢ ਕਿੰਨੀ ਉਹ ਵਿੱਚ ਫੁੱਲ ਵੇ ਤੇਰੇ ਬਿਨਾਂ ਮੇਰਾ ਕੌਣ
1: ਇੱਕ ਹੋਰ ਨੀ
0: ਦੱਸ ਕਿਹੜਾ ਉਹ ਹਰਾਮੀ
1: ਤੇਰਾ ਜ਼ੋਰ ਨੀ
0: ਜੇ ਉਹ ਬਣ ਮੇਰਾ ਹਾਮੀ ਸੱਸ ਘਰ ਬਦਨਾਮੀ ਆਇਆ ਰਹਿੰਦਾ ਸਦਾ ਘਰ ਚੁੱਪ ਚਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲੋਂ ਗਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲੋਂ ਗਾਲ ਵੇ
1: ਦੜ ਵੱਟ ਕੇ ਗੁਜ਼ਾਰਾ ਕਰਨੀ
0: ਕੰਮ ਮਗਰੋਂ ਗਣਾਉਂਦੀ ਪਹਿਲੋਂ ਗਾਲ ਵੇ
1: ਦੜ ਵੱਟ ਕੇ ਗੁਜ਼ਾਰਾ ਕਰਨੀ
2: ਪ੍ਰੋਗਰਾਮ ਦੇ ਵਿੱਚ ਹੁਣ ਸੁਣਦੇ ਹਾਂ ਜੀ ਆਪਾਂ ਆਸ਼ਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 18 ਜੂਨ ਦਿਨ ਵੀਰਵਾਰ ਨੂੰ ਦੁਪਹਿਰ 12:30 ਵਜੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ਹੀਦਾਂ ਦੇ ਸਰਤਾ।

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਮਿਤੀ 17 ਜੂਨ 2026, ਸਮਾਂ ਸ਼ਾਮ 5 ਵਜੇ, ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ ਦੀ ਪਹਿਲੀ ਕੜੀ ਵਿਚ ਪੇਸ਼ ਕਰਾਂਗੇ ਸਰਦਾਰ ਛੱਜੂ ਸਿੰਘ ਦੀ ਪ੍ਰਸਿੱਧ ਰਚਨਾ ਕਿੱਸਾ ਬੇਗੋ ਨਾਰ।

0: ਸਿਖਰ ਦੁਪਹਿਰੇ ਵਰਗੀ ਵੇਖੋ ਪਈ ਲਾਹੌਰ ਦੁਹਾਈ, ਇੰਦਰ ਮਲ ਜੱਟ ਆਸ਼ਕ ਹੋ ਗਿਆ ਜਦ ਹੱਟੀ ਤੇ ਆਈ।
1: ਪੇਸ਼ਕਸ਼ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਨ ਸਤਪਾਲ ਬਰਾੜ। ਸੋ ਸੁਣਨਾ ਨਾ ਭੁੱਲਣਾ ਸਿਲਸਿਲਾ ਅੱਖਰ ਬੋਲਦੇ ਨੇ।
2: ਆਮ ਤੌਰ ਤੇ ਵਿਸਲ ਵਜਾਉਣਾ ਭਾਵੇਂ ਹਰ ਵੇਲੇ ਚੰਗਾ ਨਹੀਂ ਸਮਝਿਆ ਜਾਂਦਾ, ਪਰ ਫਿਲਮੀ ਗੀਤਾਂ ਵਿੱਚ ਇਹ ਵਿਸਲ ਕਈ ਧੁਨਾਂ ਦੀ ਪਹਿਚਾਣ ਬਣ ਗਈ। ਜੀ ਸਰੋਤਿਓ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਤਹਿਤ ਤੁਸੀਂ ਸੁਣੋਗੇ 1600 ਤੋਂ ਵੱਧ ਗੀਤਾਂ ਵਿੱਚ ਆਪਣੀ ਵਿਸਲ ਦਾ ਜਾਦੂ ਬਿਖੇਰਨ ਵਾਲੇ ਇਕਲੌਤੇ ਕਲਾਕਾਰ ਨਾਗੇਸ਼ ਸੁਰਵੇ ਦੀ ਦਿਲਚਸਪ ਕਹਾਣੀ। ਵਾਚਕ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ, ਜਿਸ ਦੇ ਤਹਿਤ ਤੁਸੀਂ ਸੁਣੋਗੇ ਉਸ ਕਲਾਕਾਰ ਬਾਰੇ ਜਿਸ ਦੀ ਸੀਟੀ ਨੇ ਗੀਤਾਂ ਨੂੰ ਅਮਰ

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਗਰੀਬੀ ਰੇਖਾ ਹੇਠਲੇ ਬੱਚਿਆਂ ਅਤੇ ਮਹਿਲਾਵਾਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਜਿਸ ਦੀ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਤਹਿਸੀਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਆਫਿਸਰ ਸ਼੍ਰੀਮਤੀ ਸੁਨੀਤਾ ਰਾਣੀ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਟੂਡੀਓ ਦਾ ਫੋਨ ਨੰਬਰ 0164-2340-331 ਡਾਇਲ ਕਰ ਸਕਦੇ ਨੇ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ।
1: ਜੀ ਦੋਸਤੋ, ਪ੍ਰੋਗਰਾਮ ਗੀਤ ਪਟਾਰਾ ਤਹਿਤ ਹੁਣ ਪੇਸ਼ ਹੈ ਜੀ ਸੁਮਨ ਕਲਿਆਣਪੁਰ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ, ਜੋ ਕਿ ਅਸੀਂ ਲਿਆਇਆ ਹੈ ਜੀ ਫਿਲਮ ਚੌਧਰੀ ਕਰਨੈਲ ਸਿੰਘ ਵਿੱਚੋਂ। ਗੀਤ ਲਿਖਿਆ ਹੈ ਬੇਕਲ ਅੰਬਰਸਰੀ ਨੇ ਅਤੇ ਸੰਗੀਤ ਦਿੱਤਾ ਹੈ ਹਰਬੰਸ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਭੰਗੜਾ ਫਿਲਮ ਵਿੱਚੋਂ ਗੀਤ। ਆਵਾਜ਼ ਦਿੱਤੀ ਸੀ ਸ਼ਮਸ਼ਾਦ ਬੇਗਮ ਨੇ ਅਤੇ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਅਸੀਂ ਨੂਰ ਜਹਾਂ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ, ਜੋ ਕਿ ਲਿਆ ਫਿਲਮ ਦੁੱਖ ਸੱਜਣਾ ਦੇ ਵਿੱਚੋਂ।

प्रोग्राम ਦੇ ਵਿੱਚ ਸਾਨੂੰ ਤਕਨੀਕੀ ਸਹਿਯੋਗ ਦੇ ਰਹੀ ਸੀ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਤਕਨੀਕੀ ਟੀਮ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੋਂ ਲੈ ਕੇ 12 ਵਜੇ ਤੱਕ ਤੁਸੀਂ ਸੁਣੋਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ।

ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਮੁਤਾਬਿਕ 12:10 ਤੇ 28 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਡਾਟਾ ਸੌਕ ਐਂਡ ਡਾਂਸ ਦਾ। ਸੁਣਦੇ ਹਾਂ ਪ੍ਰੋਗਰਾਮ ਡਾਟਾ ਸੌਕ ਐਂਡ ਡਾਂਸ।

मोहब्बत का कोई इरादा नहीं था मेरा, मोहब्बत का कोई इरादा नहीं था मेरा, पर तुझे देखा तो नीयत बदल गई। ना जाने कौन सी कशिश थी तेरी बातों में, ना जाने कौन सी कशिश थी तेरी बातों में, कि तुझसे बात करते करते मेरी दुनिया बदल गई, तुझसे बात करते करते मेरी दुनिया बदल गई। प्रोग्राम लेट अस रॉक एंड डांस लेके हाजिर किरण पाल तमाम श्रोतियां दे नाल। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਗੁੱਡ ਆਫਟਰਨੂਨ ਜੀ ਸਰੋਤਿਓ, ਕੀ ਨੇ ਤੁਹਾਡੇ ਹਾਲ ਚਾਲ? ਕਿਰਨ ਪਾਲ ਹਮੇਸ਼ਾ ਖੁਸ਼ ਤੇ ਮਸਤ, ਸ਼ਾਨਦਾਰ ਹਾਲ ਚਾਲ ਤੁਹਾਡੇ ਵੀ ਹੋਣਗੇ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜੁੜ ਕੇ ਇਹ ਹਾਲ ਹੋਰ ਵੀ ਵਧੀਆ ਹੋ ਜਾਂਦੇ ਨੇ ਤੇ ਪ੍ਰੋਗਰਾਮ ਲੈਟ ਅਸ ਰੌਕ ਐਂਡ ਡਾਂਸ ਹੋਵੇ ਤੇ ਹਾਲ ਚਾਲ ਹੋਰ ਵਧੀਆ ਨਾ ਹੋਣ ਕਿਵੇਂ ਹੋ ਸਕਦਾ?

0: ਔਰ ਸਿੱਖ ਦੁਪਹਿਰੇ ਵਰਗੀ ਬੇਕੋ ਪਈ ਲਾਹੌਰ ਦੁਹਾਈ ਇੰਦਰ ਮਲ ਝੱਟ ਆਸ਼ਕ ਹੋ ਗਿਆ ਜਦ ਹੱਟੀ ਤੇ ਆਈ।
1: ਪੇਸ਼ਕਸ਼ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਨ ਸਤਪਾਲ ਬਰਾੜ। ਸੋ ਸੁਣਨਾ ਨਾ ਭੁੱਲਣਾ ਸਿਲਸਿਲਾ ਅੱਖਰ ਬੋਲਦੇ ਨੇ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਆਮ ਤੌਰ ਤੇ ਵਿਸਲ ਵਜਾਉਣਾ ਭਾਵੇਂ ਹਰ ਵੇਲੇ ਚੰਗਾ ਨਹੀਂ ਸਮਝਿਆ ਜਾਂਦਾ, ਪਰ ਫਿਲਮੀ ਗੀਤਾਂ ਵਿੱਚ ਇਹ ਵਿਸਲ ਕਈ ਧੁਨਾਂ ਦੀ ਪਹਿਚਾਣ ਬਣ ਗਈ। ਜੀ ਸਰੋਤਿਓ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਤਹਿਤ ਤੁਸੀਂ ਸੁਣੋਗੇ 1600 ਤੋਂ ਵੱਧ ਗੀਤਾਂ ਵਿੱਚ ਆਪਣੀ ਵਿਸਲ ਦਾ ਜਾਦੂ ਬਿਖੇਰਨ ਵਾਲੇ ਇਕਲੌਤੇ ਕਲਾਕਾਰ ਨਾਗੇਸ਼ ਸੁਰਵੇ ਦੀ ਦਿਲਚਸਪ ਕਹਾਣੀ। ਵਾਚਕ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ, ਜਿਸ ਦੇ ਤਹਿਤ ਤੁਸੀਂ ਸੁਣੋਗੇ ਉਸ ਕਲਾਕਾਰ ਬਾਰੇ ਜਿਸ ਦੀ ਸੀਟੀ ਨੇ ਗੀਤਾਂ ਨੂੰ ਅਮਰ ਬਣਾ

ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ ਅੱਜ ਦੁਪਹਿਰੇ 1:15 ਤੇ ਇੱਕ ਮੁਲਾਕਾਤ ਸੁਣੋਗੇ। ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਜਾਣਕਾਰੀ, ਇਸ ਬਾਰੇ ਜਾਣਕਾਰੀ ਦੇਣਗੇ ਵਰੀਤਾ ਰਾਣੀ, ਆਂਗਨਵਾੜੀ ਵਰਕਰ ਰਾਮਾ।

ਮੰਡੀ ਇਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜੌਰਾ। ਸੋ ਸੁਣਾ ਨਾ ਭੁੱਲਣਾ ਅੱਜ ਦੁਪਹਿਰ 1:15 ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਗਰੀਬੀ ਰੇਖਾ ਹੇਠਲੇ ਬੱਚਿਆਂ ਅਤੇ ਮਹਿਲਾਵਾਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਜਿਸ ਦੀ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਤਹਿਸੀਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਆਫਿਸਰ ਸ਼੍ਰੀਮਤੀ ਸੁਨੀਤਾ ਰਾਣੀ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਟੂਡੀਓ ਦਾ ਫੋਨ ਨੰਬਰ

0: 0162-242-3131 ਡਾਇਲ ਕਰ ਸਕਦੇ ਨੇ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫੇਰ ਸੁਣਨਾ ਨਾ ਭੁੱਲਣਾ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ।
1: ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 18 ਜੂਨ ਦਿਨ ਵੀਰਵਾਰ ਨੂੰ ਦੁਪਹਿਰ 12:30 ਵਜੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ਹੀਦਾਂ ਦੇ ਸਰਤਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟ ਅਸ ਟਾਕ ਐਂਡ ਡਾਂਸ FM 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

0: ਹੁਣ ਵਿਆਹ ਹੋ ਰਿਹਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਮਮਤਾ ਅਰੋੜਾ। ਸੁਣਦੇ ਹੈ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।
2: ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹੈ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ ਜੀ। ਅੱਜ ਦਾ ਇਹ ਪ੍ਰੋਗਰਾਮ ਭੈਣਾਂ ਲਈ ਬਹੁਤ ਖਾਸ ਹੋਣ ਜਾ ਰਿਹਾ, ਕਿਉਂਕਿ ਇਸ ਪ੍ਰੋਗਰਾਮ ਨੂੰ ਇੱਕ ਵਾਰੀ ਮੈਂ ਸਿਲਸਿਲਾ ਚਾਨਣ ਮੁਨਾਰੇ ਵੀ ਕਹਿ ਸਕਦੀ ਹਾਂ, ਕਿਉਂਕਿ ਇੱਕ ਰਾਹ ਦਸੇਰੇ ਆਪਣਾ ਰਾਹ ਦਸੇਰਾ ਚਾਨਣ ਮੁਨਾਰਾ ਜਿਹੜਾ ਹੁੰਦਾ ਨਾ, ਉਹ ਕੋਈ ਵੀ ਹੋ ਸਕਦਾ। ਪੂਰੀ ਜ਼ਿੰਦਗੀ ਅਸੀਂ ਕਿਸੇ ਨਾ ਕਿਸੇ ਤੋਂ ਕੁਛ ਨਾ ਕੁਛ ਸਿੱਖਦੇ ਹਾਂ, ਤੇ ਇਸ ਕਰਕੇ ਆਪਾਂ ਨੂੰ ਹਰ ਮੋੜ ਤੇ ਕੋਈ ਨਾ ਕੋਈ ਚਾਨਣ ਮੁਨਾਰਾ ਮਿਲਦਾ। ਤਾਂ ਅੱਜ ਜਿਹੜੇ ਸਟੂਡੀਓ ਦੇ ਵਿੱਚ ਮਹਿਮਾਨ ਨੇ, ਉਹਨਾਂ ਨੂੰ ਅਸੀਂ ਪੁੱਛਾਂਗੇ ਵੀ ਕਿ ਉਹਨਾਂ ਦੇ ਚਾਨਣ ਮੁਨਾਰੇ ਕੌਣ ਨੇ, ਤੇ ਕਈਆਂ ਦੇ ਉਹ ਵੀ ਖੁਦ ਰਾਹ ਦਸੇਰੇ ਬਣੇ ਨੇ। ਇਸ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ, ਸਰੋਤਿਆਂ ਨਾਲ ਵੀ ਗੱਲਾਂ ਕਰਾਂਗੇ। ਸਰੋਤਿਆਂ ਨੂੰ ਮੈਂ ਵਿਸ਼ਾ ਦੱਸਦਾ ਜੀ ਅੱਜ ਦਾ। ਗਰੀਬੀ ਰੇਖਾ ਹੇਠਲੇ ਬੱਚਿਆਂ ਅਤੇ ਮਹਿਲਾਵਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ। ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹੁੰਦੀਆਂ ਨੇ, ਤੇ ਕੁਝ ਆਪਾਂ ਨੂੰ ਜਿਹੜੀਆਂ ਹੁੰਦੀਆਂ ਨਾ, ਕਈ ਚੀਜ਼ਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦੀਆਂ। ਤਾਂ ਇਸ ਕਰਕੇ ਜਿਹੜੀ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅੱਜ ਮਹਿਮਾਨ ਆਏ ਹੋਏ ਨੇ ਸਟੂਡੀਓ ਦੇ ਵਿੱਚ, ਉਹਨਾਂ ਤੋਂ ਇਹਨਾਂ ਸਹੂਲਤਾਂ ਦਾ ਭੈਣਾਂ ਨੂੰ ਬੱਚਿਆਂ ਨੂੰ ਫਾਇਦਾ ਬਹੁਤ ਸਾਰਾ ਹੋਵੇ। ਇਸ ਕਰਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਤੁਸੀਂ ਸਰੋਤਿਓ 0164-342-3131 ਡਾਇਲ ਕਰਨਾ, ਪਰ ਕਦੋਂ ਕਰਨਾ ਇਹ ਥੋੜਾ ਜਿਹਾ ਇੰਤਜ਼ਾਰ ਕਰੋ, ਕਿਉਂਕਿ ਆਏ ਹੋਏ ਮਹਿਮਾਨ ਦਾ ਸਵਾਗਤ ਕਰ ਲਈਏ ਤੇ ਮਹਿਮਾਨ ਕੋਲੋਂ ਕੁਝ ਕੁ ਗੱਲਾਂ ਉਹਨਾਂ ਬਾਰੇ ਵੀ ਪੁੱਛ ਲਈਏ। ਸਭ ਤੋਂ ਪਹਿਲਾਂ ਸਵਾਗਤ ਜਿਹੜਾ ਮਹਿਮਾਨ ਦਾ ਕਰਾਂਗੇ ਜੀ, ਮੈਡਮ ਨੇ ਸੁਨੀਤਾ ਰਾਣੀ, ਜਿਹੜੇ ਕਿ ਤਹਿਸੀਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਅਫਸਰ ਨੇ ਤਲਵੰਡੀ ਸਾਬੋ। ਤੇ ਸੁਨੀਤਾ ਮੈਮ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
3: ਥੈਂਕ ਯੂ, ਸ਼ੁਕਰੀਆ ਮੈਮ
2: ਜੀ। ਸੁਨੀਤਾ, ਮੈਂ ਇਸ ਸਫ਼ਰ ਬਾਰੇ ਜ਼ਰੂਰ ਪਹੁੰਚੂਂਗੀ ਕਿ ਇੰਨੀ ਵੱਡੀ ਪੋਸਟ ਤੇ ਇੱਕ ਮਹਿਲਾ ਦਾ ਆਉਣਾ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ, ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਤੁਸੀਂ ਸਟੂਡੀਓ ਦੇ ਵਿੱਚ ਆਇਓ ਤੇ ਇੰਨੀ ਵੱਡੀ ਪੋਸਟ ਲੈਣ ਲਈ। ਇੱਥੋਂ ਤੱਕ ਦੇ ਸਫ਼ਰ ਬਾਰੇ ਪਹਿਲਾਂ ਆਪਾਂ ਜਾਣਾਂਗੇ, ਜਨਮ ਜਿਹੜਾ ਤੁਹਾਡਾ ਵੈਸੇ ਰਾਮਪੁਰਾ?
3: ਨਹੀਂ, ਮਾਨਸਾ।
2: ਮੈਨੂੰ ਆਈਡੀਆ ਜਿਹਾ ਸੀਗਾ, ਮੈਨੂੰ ਲੱਗਾ ਕਿ ਮੈਂ ਸੋਸ਼ਲ ਮੀਡੀਆ ਦੇ। ਅੱਛਾ, ਮਾਨਸਾ ਦਾ ਤੁਹਾਡਾ ਜਨਮ ਹੈ, ਔਰ ਸਟੱਡੀ ਕਰਦੇ ਹੋਏ ਇੱਕ ਸੁਪਨੇ ਹੁੰਦੇ ਨੇ ਇੱਕ ਔਰਤ ਦੇ, ਇੱਕ ਲੜਕੀ ਦੇ, ਕਿ ਮੈਂ ਕੁਛ ਮਤਲਬ ਕੁਛ ਅਚੀਵ ਕਰਨਾ, ਕਿਸੇ ਮੰਜ਼ਿਲ ਤੇ ਪਹੁੰਚਣਾ, ਹਨਾ। ਤਾਂ ਇੱਕ ਡ੍ਰੀਮ ਹੁੰਦੇ ਨੇ ਕਿ ਮੇਰਾ ਆਉਣ ਵਾਲਾ ਫਿਊਚਰ, ਮੇਰਾ ਆਉਣ ਵਾਲਾ ਹਸਬੈਂਡ, ਮੇਰੇ ਘਰ ਪਰਿਵਾਰ, ਸਹੁਰਾ ਪਰਿਵਾਰ, ਬਹੁਤ ਸਾਰੀਆਂ ਚੀਜ਼ਾਂ। ਇਹ ਸਾਰੀਆਂ ਚੀਜ਼ਾਂ ਅੱਜ ਮੈਂ ਤੁਹਾਡੇ ਕੋਲੋਂ ਜ਼ਰੂਰ ਪੁੱਛੂੰਗੀ। ਤਾਂ ਮਾਨਸਾ ਤਾਂ ਇੱਕ ਬੜੀ ਮੰਨੀ ਜਾਣ ਵਾਲੀ ਚੀਜ਼ ਹੁੰਦੀ ਹੈ ਕਿ ਹੁਣ ਤਾਂ ਖੈਰ ਬਹੁਤ, ਹੁਣ ਗੁੱਸਾ ਨਾ ਕਰੀਓ, ਤੁਹਾਡੇ ਪੇਕਿਆਂ ਬਾਰੇ ਕੁਝ ਕਹਿਣਾ ਕਿ ਪਹਿਲਾਂ ਮਾਨਸਾ ਡਿਸਟ੍ਰਿਕਟ ਦੇ ਵਿੱਚ ਬਹੁਤ ਇਹ ਸੁਣਨ ਚ ਆਉਂਦਾ ਸੀ ਕਿ ਪੜ੍ਹਾਇਆ ਘੱਟ ਜਾਂਦਾ, ਖਾਸ ਤੌਰ ਤੇ ਕੁੜੀਆਂ ਨੂੰ। ਇਲੀਟਰੇਸੀ ਦੇ ਮਾਮਲੇ ਚ ਪੂਰੇ ਪੰਜਾਬ ਚੋਂ ਮਾਨਸਾ ਡਿਸਟ੍ਰਿਕਟ ਜਿਹੜਾ ਸੀ ਪਿੱਛੇ ਰਹਿ ਜਾਂਦਾ ਸੀਗਾ। ਉਸ ਟਾਈਮ ਤੁਹਾਡੀ ਸਟੱਡੀ ਕਿਵੇਂ ਰਹੀ ਔਰ ਤੁਹਾਨੂੰ ਮੋਟੀਵੇਟ ਕਿੰਨੇ ਕੀਤਾ ਪੜ੍ਹਨ ਵਾਸਤੇ?
3: ਮੇਰੀ ਸਟੱਡੀ ਚ ਮੈਨੂੰ ਨਹੀਂ ਪ੍ਰੋਬਲਮ ਆਈ। ਐਕਚੁਅਲੀ ਦੇਖੋ, ਜਿਵੇਂ ਹਰ ਆਦਮੀ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦੀ ਸਪੋਰਟ ਹੁੰਦੀ ਹੈ, ਸੇਮ ਇੱਕ ਔਰਤ ਦੀ ਤਰੱਕੀ ਚ ਵੀ ਕਿਸੇ ਨਾ ਕਿਸੇ ਦਾ ਹੱਥ ਹੁੰਦਾ। ਤਾਂ ਸੇਮ ਮੇਰੇ ਪਾਪਾ ਦਾ ਸ਼ੌਂਕ ਸੀਗਾ ਕਿ ਉਹਨਾਂ ਨੇ ਆਪਦੇ ਬੱਚਿਆਂ ਨੂੰ ਪੜ੍ਹਾ ਕੇ ਇੱਕ ਅੱਛੇ ਲੈਵਲ ਤੇ ਸੈੱਟ ਕਰਨਾ। ਤਾਂ ਮੇਰੇ ਪਾਪਾ ਵੱਲੋਂ ਮੈਨੂੰ, ਸਾਨੂੰ ਬਹੁਤ ਜ਼ਿਆਦਾ ਸਪੋਰਟ ਸੀ ਸਾਰੇ ਭੈਣ ਭਰਾਵਾਂ ਨੂੰ, ਤਾਂ ਕਰਕੇ ਉਹਨਾਂ ਨੇ ਬਹੁਤ ਕੀਤਾ। ਬਾਕੀ ਦਵਾਵਾਂ ਭੈਣ ਭਰਾਵਾਂ ਦੀਆਂ, ਥੋੜੀ ਬਹੁਤ ਆਪਦੀ ਮਿਹਨਤ ਨਾਲ
2: ਜੀ। ਜਿੱਥੋਂ ਤੱਕ ਮੈਂ ਗਲਤ ਨੀ, ਚਲੋ ਰਾਮਪੁਰਾ ਮਾਨਸਾ ਗਲਤ ਹੋ ਸਕਦਾ, ਪਰ ਆਹ ਗਲਤ ਨੀ ਹੋ ਸਕਦਾ ਕਿ ਤੁਸੀਂ ਦੋ ਬ੍ਰਦਰ ਦੋ ਸਿਸਟਰ ਹੋ।
3: ਸਹੀ ਕਿਹਾ।
2: ਤੇ ਮਤਲਬ ਜਦੋਂ ਉਸ ਟਾਈਮ ਤੁਸੀਂ ਪੜ੍ਹੇ ਤਾਂ ਤੁਹਾਡੀ ਐਜੂਕੇਸ਼ਨ ਕੀ ਰਹੀ? ਸਟਾਰਟਿੰਗ ਦੇ ਵਿੱਚ ਕਿਹੜੇ ਐਸੇ ਸਬਜੈਕਟ ਲਏ ਜਿਹੜੀ ਇਸ ਪੋਸਟ ਤੱਕ ਤੁਸੀਂ ਪਹੁੰਚੇ?
3: ਮੈਂ ਬੀਟੈਕ MBA ਆ।
2: ਵਾਹ, ਬਹੁਤ ਵਧੀਆ।
3: ਇਹ ਆਪਣੇ ਡਿਪਾਰਟ ਵਿਭਾਗ ਵੱਲੋਂ PMT+ ਵੀ ਐਗਜ਼ਾਮ ਹੁੰਦੇ ਨੇ
2: ਜੀ,
3: ਅਫਸਰ ਰੈਂਕ PCS ਦਾ ਵੀ ਉਹ ਇੱਕ ਕੰਡਕਟ ਕਰਦੇ ਆ, ਤਾਂ ਉਹਨਾਂ ਥਰੂ ਹੀ ਸਾਡੀ ਸਿਲੈਕਸ਼ਨ ਹੋਈ ਸੀ
2: ਜੀ। ਯਾਨੀ ਕਿ ਐਂਟਰੈਂਸ ਟੈਸਟ ਦਿੱਤਾ ਤੁਸੀਂ?
3: ਐਂਟਰੈਂਸ ਟੈਸਟ।
2: ਤੇ ਜੇ ਮੈਂ ਗਲਤ ਨਹੀਂ ਹਾਂ ਤਾਂ ਇਸ ਤੋਂ ਪਹਿਲਾਂ, ਚਲੋ ਮਾਨਸਾ ਤੇ ਉਹ ਗਲਤ ਹੋ ਸਕਦਾ, ਪਰ ਇਹ ਗਲਤ ਨਹੀਂ ਹੋ ਸਕਦਾ ਕਿ ਤੁਸੀਂ ਉਸ ਤੋਂ ਪਹਿਲਾਂ ਕਿਸੇ ਬੈਂਕ ਚ ਜੋਬ ਕਰਦੇ ਹੋ?
3: ਹਾਂਜੀ, ਮੈਂ ਕੋਆਪਰੇਟਿਵ ਬੈਂਕ ਚ ਜੋਬ ਕੀਤੀ ਹੋਈ।
2: ਯਾਨੀ ਕਿ ਤੁਹਾਡੀ ਦੂਜੀ ਸਰਕਾਰੀ ਨੌਕਰੀ?
3: ਹਾਂਜੀ।
2: ਵਾਹ ਜੀ ਵਾਹ। ਤੇ ਵਿਆਹ ਤੋਂ ਪਹਿਲਾਂ ਨੌਕਰੀ ਮਿਲ ਚੁੱਕੀ ਸੀ ਕਿ ਨੌਕਰੀ ਬਾਅਦ ਵਿੱਚ ਮਿਲੀ?
3: ਮੇਰਾ ਵਿਆਹ ਤੇ ਨੌਕਰੀ

0: ਕਿ ਪੈਰਲਲ ਚੱਲੇ ਆ।
1: ਅੱਛਾ ਜੀ।
0: ਕਿਉਂਕਿ ਮੈਂ ਐਗਜ਼ਾਮ ਪਹਿਲਾਂ ਦਿੱਤਾ ਹੋਇਆ ਸੀ ਇਸ ਜੋਬ ਦਾ
1: ਜੀ,
0: ਅੰਗੇਜਮੈਂਟ ਜਦੋਂ ਮੇਰੀ ਹੋ ਗਈ ਉਦੋਂ ਹਫ਼ਤਾ ਕੁ ਬਾਅਦ ਮੈਨੂੰ ਪਤਾ ਚੱਲਿਆ ਕਿ ਮੇਰੀ ਸਿਲੈਕਸ਼ਨ ਹੋ ਗਈ ਐਂਡ ਦੈਨ ਮੈਰਿਜ ਤੋਂ ਬਾਅਦ ਜੁਆਇਨਿੰਗ।
1: ਵਾਹ ਜੀ ਵਾਹ, ਯਾਨੀ ਕਿ ਦੋ ਦੋ ਤਿੰਨ ਲਾਟਰੀਆਂ ਇਕੱਠੀਆਂ।
0: ਆਫਟਰ ਮੈਰਿਜ ਆਪਣਾ ਘੁੰਮਣ ਦੀ ਬੁਕਿੰਗ ਕੀਤੀ ਹੋਈ ਸੀ, ਸਾਨੂੰ ਉਹ ਵੀ
1: ਤਹਿਸੀਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਅਫਸਰ, ਇਸ ਦੇ ਤਹਿਤ ਕਿਹੜੀਆਂ ਕਿਹੜੀਆਂ ਡਿਊਟੀਜ਼ ਤੁਹਾਡੀਆਂ ਜਾਂ ਕਿਹੜੀਆਂ ਕਿਹੜੇ ਕੰਮ ਹੁੰਦੇ ਨੇ ਜਿਹੜੇ ਤੁਹਾਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ?
0: ਹਾਂ, ਇਸ ਵਿੱਚ ਹੁੰਦਾ ਇਹ ਮੇਨਲੀ ਐਸਸੀ ਐਂਡ ਬੀਸੀ ਦੇ ਵੈਲਫੇਅਰ ਵਾਸਤੇ ਡਿਪਾਰਟਮੈਂਟ ਦੀ ਇਸਟੈਬਲਿਸ਼ਮੈਂਟ ਹੋਈ ਹੋਈ ਹੈ ਜਿਹਦੇ ਵਿੱਚ ਉਹਨਾਂ ਨਾਲ ਸੰਬੰਧਿਤ ਜਿਵੇਂ ਆਸ਼ੀਰਵਾਦ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਇੰਟਰਕਾਸਟ ਮੈਰਿਜ, ਬਾਕੀ ਟਾਈਮ ਟੂ ਟਾਈਮ ਅੱਜ ਕੱਲ ਪੀ ਐਮ ਐਸ ਜੇ ਦੇ ਅੰਡਰ ਆਦਰਸ਼ ਪਿੰਡ ਯੋਜਨਾ, ਇਸ ਪਿੰਡਾਂ ਨੂੰ ਆਦਰਸ਼ ਬਣਾਉਣ ਦਾ ਇੱਕ ਉਹ ਹੈ
1: ਜੀ।
0: ਤੇ ਚੰਗਾ, ਇਹ ਸਾਰੀਆਂ ਸਕਾਲਰਸ਼ਿਪ ਵੀ ਬੱਚਿਆਂ ਨੂੰ ਮਿਲਦੀ ਹੈ, ਛੋਟੇ ਛੋਟੇ ਕੋਰਸਿਸ ਵਗੈਰਾ ਵੀ
1: ਜੀ
0: ਆਉਂਦੇ ਨੇ।
1: ਯਾਨੀ ਕਿ ਅਨੁਸੂਚਿਤ ਜਾਤੀਆਂ ਤੇ ਪਿਛੜੀਆਂ ਜਾਤੀਆਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਡੇ ਡਿਪਾਰਟਮੈਂਟ ਥਰੂ ਜਿਹੜੀਆਂ ਦਿੱਤੀਆਂ ਜਾਂਦੀਆਂ
0: ਸਾਡੀ,
1: ਤੇ ਬਿਲਕੁਲ ਸੱਦਾ ਦੇ ਰਹੀ ਹੈ ਜੀ ਹੁਣ ਸਰੋਤਿਆਂ ਨੂੰ 0164-22-4231 ਤੁਸੀਂ ਕਰੋ ਡਾਇਲ, ਤੇ ਜੇ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਇਹੋ ਜਿਹਾ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ। ਇਸ ਦੇ ਨਾਲ ਨਾਲ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਪੜ੍ਹ ਰਿਹਾ ਹੈ ਤੇ ਉਹਨੂੰ ਕਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਇਸ ਬਾਰੇ ਵੀ ਅੱਜ ਸੁਨੀਤਾ ਮੈਮ ਗੱਲਾਂ ਦੱਸਣਗੇ, ਤੇ ਮਹਿਲਾਵਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਸ ਬਾਰੇ ਵੀ ਆਪਾਂ ਪੁੱਛਾਂਗੇ। ਸੁਨੀਤਾ ਮੈਮ, ਪਹਿਲੀ ਯੋਜਨਾ ਮੈਂ ਬੱਚਿਆਂ ਤੇ ਹੀ ਆਉਂਗੀ ਕਿ ਪੜ੍ਹਾਈ ਦੇ ਮਾਮਲੇ ਦੇ ਵਿੱਚ ਕਈ ਫੈਮਿਲੀਜ਼ ਜਿਹੜੀਆਂ ਗਰੀਬੀ ਰੇਖਾ ਤੋਂ ਹੇਠਾਂ ਨੀਚੇ ਹੁੰਦੇ ਹਨ, ਬੱਚੇ ਇੰਟੈਲੀਜੈਂਟ ਹੁੰਦੇ ਆ ਪਰ ਉਹਨਾਂ ਕੋਲ ਪੜ੍ਹਾਈ ਦੇ ਸਮਝ ਲਓ ਪ੍ਰੋਪਰ ਸਾਧਨ ਨਹੀਂ ਹੁੰਦੇ, ਸਰਕਾਰ ਵੱਲੋਂ ਕਿਹੜੀ ਸਹੂਲਤ ਹੈ ਜਿਹੜੀ ਦਿੱਤੀ ਜਾਂਦੀ ਹੈ, ਚਾਹੇ ਉਹ ਅਨੁਸੂਚਿਤ ਜਾਤੀ ਹੈ ਜਾਂ ਪਿਛੜੀ ਜਾਤੀ ਹੈ, ਤਾਂ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ?
0: ਸਕਾਲਰਸ਼ਿਪ ਸਕੀਮਸ ਨੇ
1: ਜੀ,
0: 10th ਤੋਂ ਪਹਿਲਾਂ ਬੱਚੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰ ਸਕਦੇ ਆ
1: ਜੀ,
0: ਮਾਇਓਰਟੀ ਸਕਾਲਰਸ਼ਿਪ ਦੀ ਵੀ ਸਕੀਮ ਹੈ
1: ਜੀ,
0: ਇਵਨ ਜਿਹੜੇ ਬੱਚੇ ਅੱਛੇ ਸਕੋਰ ਲੈ ਕੇ ਜਾਂਦੇ ਨੇ ਉਹਨਾਂ ਵਾਸਤੇ ਵੀ ਇੱਕ ਅਲੱਗ ਤੋਂ ਹੈ
1: ਜੀ,
0: ਲੜਕੀਆਂ ਵਾਸਤੇ ਵੀ ਹੈ ਜਿਹੜੀਆਂ ਟੌਪ ਕਰਦੀਆਂ ਨੇ ਜਿਹਨਾਂ ਵਾਸਤੇ ਵੀ, ਗਰਲਸ ਦੀ ਵੀ ਸਕਾਲਰਸ਼ਿਪ ਸਕੀਮ ਅਲੱਗ ਤੋਂ ਹੈ
1: ਜੀ,
0: ਤੇ ਆਪਣੀ ਜਿਹੜੀ ਮੇਨ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਇੱਕ ਆਫਟਰ ਮਤਲਬ 10th, ਬੱਚਾ ਐਸੀ ਬੱਚਾ ਜਿਸ ਕਾਲਜ ਚ ਵੀ ਕੋਰਸ ਕਰਨਾ ਚਾਹੀਦਾ ਹੈ ਚਾਹੇ ਉਹਦੀ ਫੀਸ 4,000 ਹੈ ਚਾਹੇ 10,00,000 ਹੈ, ਤਾਂ ਉਹ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ
1: ਜੀ। ਇਸੇ ਹੀ ਸਵਾਲ ਤੇ ਮੈਂ ਸੁਨੀਤਾ ਮੈਮ ਦੁਬਾਰਾ ਆਉਂਗੀ, ਪਰ ਆਪਾਂ ਇੱਕ ਫੋਨ ਕਾਲ ਦਾ ਇਸ਼ਾਰਾ ਸਤਪਾਲ ਬਰਾੜ ਵੱਲੋਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਪਹਿਲਾਂ।
2: ਮੈਂ ਜਸਵੀਰ ਕੌਰ ਬੋਲ ਰਹੀ, 75 ਸਾਲ ਦੀ ਉਮਰ ਹੈ ਮੇਰੀ।
1: ਜਸਵੀਰ ਕੌਰ ਜੀ ਸਵਾਗਤ ਹੈ, ਤੇ ਹੁਣ ਇਸ ਉਮਰ ਦੇ ਵਿੱਚ ਤੁਸੀਂ ਬੜੇ ਐਕਟਿਵ ਜੇ, ਬੜੀ ਵਧੀਆ ਆਵਾਜ਼ ਦੇ ਵਿੱਚ ਲੱਗ ਰਹੇ ਹੋ, ਗੱਲ ਕਰਨ ਦੇ ਅੰਦਾਜ਼ ਤੋਂ ਪਤਾ ਲੱਗਦਾ ਕਿ ਆਵਾਜ਼ ਬਹੁਤ ਐਕਟਿਵ ਹੈ, ਤੇ ਸੁਨੀਤਾ ਮੈਮ ਵੀ ਸਟੂਡੀਓ ਦੇ ਵਿੱਚ ਮੌਜੂਦ, ਆਪਾਂ ਸਵਾਗਤ ਕਰ ਲਈਏ ਸੁਨੀਤਾ ਮੈਮ ਦਾ ਵੀ, ਹੈ ਨਾ?
2: ਹਾਂਜੀ ਹਾਂਜੀ, ਮੈਂ ਨਾ ਇਹਨਾਂ ਨਾਲ ਹੀ ਗੱਲ ਕਰ ਰਹੀ ਸੀ
1: ਜੀ। ਬਿਲਕੁਲ, ਤੁਹਾਡੀ ਆਵਾਜ਼ ਸੁਣ ਰਹੇ ਨੇ।
2: ਠੀਕ ਹੈ ਜੀ, ਮੇਰੇ ਨਾ ਜੀ ਸਾਲ ਹੋ ਗਿਆ ਪੈਨਸ਼ਨ ਕੱਟੀ ਗਈ।
0: ਅੱਛਾ
1: ਜੀ,
2: ਬੁਢਾਪਾ ਪੈਨਸ਼ਨ।
0: ਹਾਂਜੀ,
2: ਤੇ ਹੁਣ ਕੋਈ ਰਾਸਤਾ ਨੀ ਦੇ ਰਿਹਾ ਜੀ।
1: ਜੀ,
0: ਵੈਸੇ ਤਾਂ ਮੈਡਮ ਪੈਨਸ਼ਨ ਦਫ਼ਤਰ ਅਲੱਗ ਹੈ, ਇਹ ਪੈਨਸ਼ਨ ਦਾ ਵਿਭਾਗ,
1: ਪਰ ਆਪਾਂ ਇਹਨਾਂ ਨੂੰ ਕੋਈ ਨਾ ਕੋਈ ਰਸਤਾ।
0: ਤੁਸੀਂ ਮੈਡਮ, ਤੁਸੀਂ ਜਿਹੜਾ ਤੁਹਾਡਾ ਪੀਐਲਏ ਨੰਬਰ ਹੈ ਨਾ, ਤੁਸੀਂ ਕਿੱਥੋਂ ਬੋਲਦੇ ਹੋ?
2: ਅਸੀਂ ਬਣਦੇ ਤੋਂ ਬੋਲ ਰਹੇ ਜੀ।
0: ਤੁਸੀਂ ਕੋਈ ਗੱਲ ਨੀ, ਮੈਨੂੰ ਕਰ ਲਿਓ, ਆਪਾਂ ਗੱਲ ਕਰ ਲਾਂਗੇ। ਮੈਨੂੰ ਤੁਹਾਡਾ ਪੀਐਲਏ ਨੰਬਰ ਚਾਹੀਦਾ ਹੋਊਗਾ, ਆਪਾਂ ਅਫਸਰਾਂ ਤੋਂ ਪੁੱਛ ਲਾਂਗੇ ਵੀ ਕੀ ਪ੍ਰੋਬਲਮ ਹੈ
1: ਜੀ।
0: ਡੀਐਸਐਸ
2: ਭਰ ਕੇ ਆਈ ਸੀ ਫਾਰਮ।
1: ਅੱਛਾ, ਉਹਨਾਂ ਨੇ ਕੀ ਦੱਸਿਆ ਕਿ ਕੀ ਕਿਉਂ ਨੀ?
2: ਉਹਨਾਂ ਨੇ ਦੱਸਿਆ ਸੀ ਕਿ ਤੁਹਾਡੀ ਵੋਟ ਕੱਟੀ ਗਈ, ਹੁਣ ਵੋਟ ਦਾ ਵੀ ਰਸਤਾ ਨੀ ਦੇ ਰਹੇ ਜੀ, ਮੈਂ ਕਿਰਾਏ ਤੇ ਬੈਠੀ ਹਾਂ
1: ਜੀ। ਯਾਨੀ ਕਿ ਤੁਹਾਡੀ ਜਿਹੜੀ ਹੈ, ਪਹਿਲਾਂ ਤਾਂ ਵੋਟ ਹੀ ਬਣਨੀ ਮੇਰੇ ਹਿਸਾਬ ਨਾਲ ਜ਼ਰੂਰੀ ਹੈ, ਵੋਟ ਦੇ ਆਧਾਰ ਤੇ ਹੀ ਬਣੇਗਾ ਇਹਨਾਂ ਦਾ।
2: ਹਾਂਜੀ, ਹੁਣ ਵੋਟ ਬਣਾਉਣ ਜਾਂਦੀ ਹੈ, ਉਹਦਾ ਕੋਈ ਰਸਤਾ ਨਹੀਂ ਦਿੰਦੇ, ਕਦੇ ਕਹਿੰਦੇ ਇਸ ਨੰਬਰ ਤੇ ਬਣਾਓ ਕਦੇ ਇਸ ਤੇ
1: ਜੀ। ਕੋਈ ਗੱਲ ਨੀ, ਇਸ ਤਰ੍ਹਾਂ ਕਰਦੇ ਆ ਕਿ ਸਤਪਾਲ ਬਰਾੜ ਸਰ ਨੂੰ ਕਹਿੰਦੇ ਆ ਕਿ ਤੁਹਾਡਾ ਫੋਨ ਨੰਬਰ ਇੱਕ ਵਾਰੀ ਉਹ ਤੁਹਾਡੇ ਤੋਂ ਲਿਖ ਲੈਂਦੇ ਆ, ਫੋਨ ਨਾ ਕੱਟਿਓ, ਕੋਸ਼ਿਸ਼ ਕਰਦੇ ਆ ਕਿ ਤੁਹਾਡਾ ਜਿਹੜਾ ਵੋਟ ਦਾ ਕੋਈ ਨਾ ਕੋਈ ਆਪਾਂ
0: ਡੀਐਸਐਸਓ ਡਿਪਾਰਟਮੈਂਟ ਨਾਲ ਗੱਲ ਕਰਕੇ
1: ਜੀ ਹੈਲਪ ਕਰ ਦਿੰਦੇ ਆ। ਤਾਂ ਤੁਸੀਂ ਇੱਕ ਵਾਰੀ ਸਤਪਾਲ ਬਰਾੜ ਜੀ ਨੂੰ ਆਪਣਾ ਫੋਨ ਨੰਬਰ ਲਿਖਵਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਤੇ ਆਪਾਂ ਗੱਲ ਕਰ ਰਹੇ ਸੀ ਮੈਮ, ਜਿਹੜੀਆਂ ਬੱਚਿਆਂ ਨੂੰ ਸਹੂਲਤਾਂ ਮਿਲਦੀਆਂ, ਹੁਣ ਬੱਚਾ ਬਹੁਤ ਇੰਟੈਲੀਜੈਂਟ ਆ, ਉਹਨੇ 10ਵੀਂ ਕਰ ਲਈ ਹੈ ਜਾਂ ਉਹਨੇ 12ਵੀਂ ਕਰ ਲਈ ਹੈ, ਉਹਨੇ ਕਾਲਜ ਦੇ ਵਿੱਚ ਜਾਣਾ ਹੈ, ਕਾਲਜ ਦੀ ਫੀਸ ਜਿਵੇਂ ਕੋਈ ਇੰਜੀਨੀਅਰਿੰਗ ਕਾਲਜ ਚ ਜਾਣਾ ਹੈ ਜਾਂ ਉਹਨੇ ਮੈਡੀਕਲ ਕਾਲਜ

0: ਤਾਂ ਉਸ ਵਾਸਤੇ ਉਹਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ?
1: ਸਭ ਤੋਂ ਪਹਿਲਾਂ ਨਾ ਬੱਚਾ ਆਪਣਾ ਫ੍ਰੀਸ਼ਿਪ ਕਾਰਡ ਬਣਵਾਏਗਾ
0: ਜੀ,
1: ਜਿਵੇਂ ਹੀ ਉਹਦੀ ਦਸਵੀਂ ਹੋਗੀ ਤਾਂ ਪਲੱਸ ਵਨ ਪਲੱਸ ਟੂ ਦੇ ਕੋਰਸ ਦਾ ਫ੍ਰੀਸ਼ਿਪ ਕਾਰਡ ਬਣਾ ਲੂਗਾ।
0: ਉਹ ਕਾਲਜ ਤੋਂ ਬਣੇਗਾ ਜਾਂ ਤੁਹਾਡੇ
1: ਬਾਹਰੋਂ ਬਣੂਗਾ? ਕਿੱਥੋਂ ਵੀ ਨੀ ਬਣੂਗਾ, ਆਪਦੀ ਵੈਬਸਾਈਟ ਉਹਨਾਂ ਦੀ, ਆਪਣੇ ਵਿਭਾਗ ਦੀ, ਉੱਥੋਂ ਲੌਗ ਇਨ ਆਈ ਡੀ ਪਾਸਵਰਡ ਕ੍ਰੀਏਟ ਕਰਕੇ ਆਧਾਰ ਕਾਰਡ ਨਾਲ, ਤਾਂ ਉਹ ਫਾਰਮ ਆਪਦਾ ਫੀਸ
0: ਯਾਨੀ ਕਾਰਡ ਅਪਲਾਈ
1: ਕਰੋ ਸਾਡੇ ਕੋਲ ਆਊਗਾ।
0: ਯਾਨੀ
1: ਕਾਲਜ ਤਾਂ ਜੇ ਉਹਨਾਂ ਨੇ ਐਡਮਿਸ਼ਨ ਲੈਣੀ ਹੈ ਨਾ,
0: ਅੱਛਾ
1: ਪਹਿਲਾਂ ਫ੍ਰੀਸ਼ਿਪ ਕਾਰਡ ਬਣਾ ਲੈਣਗੇ
0: ਜੀ,
1: ਬਾਈ ਚਾਂਸ ਜੇ ਐਡਮਿਸ਼ਨ ਵੀ ਹੋ ਚੁੱਕੀ ਤਾਂ ਪਹਿਲਾਂ ਇੱਕ ਫ੍ਰੀਸ਼ਿਪ ਕਾਰਡ ਬਣਾਉਣਗੇ, ਆਨਲਾਈਨ ਅਪਲਾਈ ਹੋਊਗਾ
0: ਜੀ,
1: ਸਾਡੇ ਵਿਭਾਗ ਵੱਲੋਂ ਉਹਨੂੰ ਅਪਰੂਵ ਕਰ ਲਿੱਤਾ ਜਾਊਗਾ, ਯਾਨੀ ਕਿ ਜੀ ਸੰਬੰਧਿਤ ਤਹਿਸੀਲ ਸਮਾਜਿਕ ਨਿਆਂ ਅਧਿਕਾਰਤਾ ਅਫਸਰ।
0: ਮੈਂ ਦੁਬਾਰਾ ਤੋਂ ਮੈਂ ਸਮਝੂਗੀ ਕਿ ਉਹ ਵੈਬਸਾਈਟ ਕਿਹੜੀ ਹੋਏਗੀ ਜਿਸ ਦੇ ਉੱਤੇ
1: ਪੰਜਾਬ ਸਕਾਲਰਸ਼ਿਪ ਸਕੀਮ
0: ਜੀ, ਪੰਜਾਬ ਸਕਾਲਰਸ਼ਿਪ ਵੈਬਸਾਈਟ ਤੇ ਜਾ ਕੇ ਉਹ ਪਹਿਲਾਂ ਆਪਣਾ ਜਿਹੜਾ ਇੱਕ ਅਕਾਊਂਟ ਕ੍ਰੀਏਟ

0: ਅੱਗੋਂ ਤੁਹਾਨੂੰ ਉਹਨੂੰ ਕੈਸ਼ ਮਿਲੇਗਾ ਜਾਂ ਸਿੱਧੀ ਉਸਦੀ ਕਾਲਜ ਦੇ ਵਿੱਚ ਫੀਸ ਜਮ੍ਹਾਂ ਹੋਏਗੀ?
1: ਮੈਡਮ ਇਸ ਤੋਂ ਬਾਅਦ ਬੱਚਾ ਸਕਾਲਰਸ਼ਿਪ ਦਾ ਫਾਰਮ ਭਰ ਦੂ, ਜਿਹੜਾ ਵੀ ਪਾਰਟੀਕੁਲਰ ਕੋਰਸ ਹੈ ਉਹਦੀ ਜੋ ਵੀ ਸੰਬੰਧਿਤ ਹੈ, ਫ੍ਰੀਸ਼ਿਪ ਕਾਰਡ ਇੱਕ ਐਗਰੀਮੈਂਟ ਹੋਜੂਗਾ ਕਿ ਉਹ ਕਾਲਜ ਵਾਲੇ ਉਹਨਾਂ ਤੋਂ ਫੀਸ ਨਹੀਂ ਮੰਗ ਸਕਦੇ
0: ਜੀ।
1: ਇਹ ਫੀਸ ਉਦੋਂ ਕਾਲਜ ਨੂੰ ਮਿਲੂਗੀ ਜਦੋਂ ਵਿਭਾਗ ਵੱਲੋਂ ਦਿੱਤੀ ਜਾਊਗੀ
0: ਜੀ,
1: ਜਿਸ ਨਾਲ ਬੱਚਾ ਆਪਦਾ ਪੜ੍ਹ ਸਕਦਾ। ਹੁਣ ਬੱਚੇ ਦੀ ਟੈਨਸ਼ਨ ਖਤਮ ਹੈ
0: ਜੀ,
1: ਉਹਨਾਂ ਵੈਲਿਡ ਜੋਬ ਫ੍ਰੀਸ਼ਿਪ ਕਾਰਡ ਅਪਲਾਈ ਕਰ ਲਿਆ, ਉਹਨਾਂ ਨੇ ਸਕਾਲਰਸ਼ਿਪ ਫਾਰਮ ਭਰਤੀ ਦੁਆ। ਕਾਲਜ ਦੀ ਡਿਊਟੀ ਹੈ ਕਿ ਉਹ ਪੜ੍ਹਾਈ ਵਿਭਾਗ ਨੂੰ ਫਾਰਵਰਡ ਕਰੇ
0: ਜੀ,
1: ਤੇ ਉਹਨਾਂ ਦੀ ਡਿਪਾਰਟਮੈਂਟ ਵੱਲੋਂ ਲਿੱਤੀ ਜਾਵੇ। ਆਊਗੀ ਬੱਚੇ ਦੇ ਖਾਤੇ ਚ, ਜਦੋਂ ਵੀ ਬੱਚੇ ਦੇ ਖਾਤੇ ਚ ਆਜੂਗੀ
0: ਕਾਲਜ ਦੀ ਆਪਣੀ ਕੱਟੀ ਜਾਏਗੀ,
1: ਉਹਨੇ ਕਾਲਜ ਨੂੰ ਜਮਾ ਕਰਵਾਉਣੀ
0: ਹੈ ਜੀ। ਬਹੁਤ ਵਧੀਆ,
1: ਪਰ ਕਾਲਜ ਮੰਗੂਗਾ ਨੀ, ਉਹਨਾਂ
0: ਮੰਗੇਗਾ ਨੀ, ਯਾਨੀ ਕਿ ਬੱਚੇ ਕੋਲੋਂ ਫੀਸ ਨਹੀਂ ਮੰਗੀ ਜਾਏਗੀ। ਜਦੋਂ ਵੀ ਉਧਰੋਂ ਜਮਾ ਹੋਏਗੀ ਬੱਚਾ ਫੀਸ ਜਮਾ ਕਰਾ
1: ਕੇ ਫੀਸ ਦੇ ਦੂਗਾ
0: ਜੀ। ਇਹ ਸਾਰਾ ਜਿਹੜੀ ਸਹੂਲਤ ਹੈ ਇਹ ਅਨੁਸੂਚਿਤ ਜਾਤੀਆਂ ਲਈ ਹੈ। ਤੇ ਮੈਮ ਇੱਕ ਗੱਲ ਹੋਰ, ਕੀ ਇਹ ਕੋਈ ਕ੍ਰਾਈਟੀਰੀਆ ਰੱਖਿਆ ਗਿਆ ਕਿ ਬੱਚਾ ਇੰਨੀ ਪਰਸੈਂਟ ਹੀ ਮਾਰਕਸ ਹੋਣੇ ਚਾਹੀਦੇ ਹੈ?
1: ਨਹੀਂ, ਬਸ ਕ੍ਰਾਈਟੀਰੀਆ ਨਹੀਂ ਹੈ, ਅਗਲੀ ਕਲਾਸ ਚ ਪ੍ਰਮੋਟ ਹੋਣਾ ਚਾਹੀਦਾ
0: ਜੀ।
1: ਉਹ ਵੀ ਜੋ ਵੀ ਜਿਵੇਂ ਹਰ ਇੱਕ ਕੋਰਸ ਦਾ ਅਲੱਗ ਅਲੱਗ ਹੁੰਦਾ ਕ੍ਰਾਈਟੀਰੀਆ
0: ਜੀ,
1: ਕਿ ਮੰਨ ਲਓ ਇੰਜੀਨੀਅਰਿੰਗ ਚ ਹੈ, ਜੇ ਉਹਨੂੰ ਫਸਟ ਈਅਰ ਤੋਂ ਸੈਕੰਡ ਈਅਰ ਚ ਪ੍ਰਮੋਟ ਕਰਤਾ ਦੈਨ ਉਹਨੂੰ ਸਕਾਲਰਸ਼ਿਪ ਸੈਕੰਡ ਈਅਰ ਦੀ ਮਿਲੂਗੀ। ਪਰ ਜੇ ਬਾਏ ਚਾਂਸ ਬੱਚਾ ਫਸਟ ਈਅਰ ਦਾ ਬੱਚਾ ਫੇਲ ਹੋ ਜਾਂਦਾ ਤਾਂ ਉਹਨੂੰ ਸੇਮ ਕੋਰਸ ਦੀ ਸੇਮ ਫਸਟ ਈਅਰ ਦੀ ਫੀਸ ਦੁਬਾਰਾ ਨਹੀਂ
0: ਮਿਲੇਗੀ,
1: ਨੈਕਸਟ ਸੈਕੰਡ ਈਅਰ ਦੀ ਹੀ ਮਿਲੂ।
0: ਮਤਲਬ ਸਹੂਲਤ ਇੱਕ ਵਾਰੀ ਹੀ
1: ਮਿਲ ਸਕਦੀ ਹੈ
0: ਜੀ। ਬਿਲਕੁਲ, ਇੱਥੇ ਹੀ ਇਸੇ ਹੀ ਸਵਾਲ ਤੇ ਮੈਂ ਆਊਂਗੀ, ਪਰ ਇੱਕ ਫੋਨ ਕਾਲ ਲੈਣੀ ਹੈ ਜੀ। ਹੈਲੋ,
2: ਮੈਡਮ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ, ਪਹਿਲਾਂ ਆਪਣਾ ਨਾਮ ਪਤਾ ਦੱਸ ਦਿਓ।
2: ਮੈਡਮ ਜ਼ਿਲ੍ਹਾ ਲੁਧਿਆਣਾ ਮੁੱਲਾ ਪਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜੀ ਰਜੇਸ਼ ਜੈਨ ਜੀ, ਸਵਾਗਤ ਹੈ ਤੁਹਾਡਾ, ਤੇ ਕੀ ਸਵਾਲ ਹੈ ਤੁਹਾਡਾ?
2: ਮੇਰਾ ਸਵਾਲ ਹੈ ਜੀ, ਮੇਰਾ ਬੇਟਾ ਇੱਕ ਹੈਂਡੀਕੈਪ ਦਾ 70% ਡਿਸੇਬਲ ਆ, ਸਰਵਰ ਪਾਲਿਸੀ ਨਾਲ ਪੀੜਤ ਹੈ ਜੀ।
0: ਜੀ, ਦਿਵਿਆਂਗ ਬੱਚਾ ਹੈ।
2: ਹਾਂਜੀ, ਉਹਨੂੰ 1500 ਰੁਪਏ ਪੈਨਸ਼ਨ ਲੱਗੀ ਆ, ਉਸ ਤੋਂ ਬਿਨਾਂ ਉਹਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲ ਰਹੀ
0: ਜੀ। ਸੁਨੀਤਾ ਮੈਮ, ਕੋਈ ਸਹੂਲਤ ਹੈ ਇਸ ਤੋਂ ਇਲਾਵਾ?
1: ਮੈਡਮ ਹੈਂਡੀਕੈਪ ਫਿਰ DSSO ਡਿਪਾਰਟਮੈਂਟ ਦਾ ਹੈ
0: ਜੀ, ਯਾਨੀ ਕਿ ਡਿਪਾਰਟਮੈਂਟ ਵੱਖਰਾ, ਪਰ ਆਪਾਂ ਇਹਨਾਂ ਨੂੰ ਕੋਈ ਨਾ ਕੋਈ
1: ਲਾਈਵ ਵਿਭਾਗ ਦੇ ਪੰਚ
0: ਜੀ
1: ਮੈਡਮ ਉਹਨਾਂ ਨਾਲ ਤਾਲਮੇਲ ਕਰਨਾ ਪਊਗਾ
0: ਜੀ। ਉਹਨਾਂ ਦਾ ਤੁਹਾਡੇ ਡਿਸਟ੍ਰਿਕਟ ਦਾ ਮੁੱਲਾਪੁਰ ਦਾਖਾ ਦਾ ਜਿਹੜਾ ਡਿਸਟ੍ਰਿਕਟ ਹੈ ਕਿਹੜਾ ਪੈ ਜਾਂਦਾ ਹੈ? ਫਿਰੋਜ਼ਪੁਰ,
2: ਲੁਧਿਆਣਾ।
0: ਲੁਧਿਆਣਾ ਤਾਂ ਤੁਸੀਂ ਇੱਕ ਵਾਰੀ ਉੱਥੋਂ ਦੇ ਜਿਹੜੇ ਹੈ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰੋ, ਔਰ ਕੋਈ ਨਾ ਕੋਈ ਜੇ ਰਾਹ ਮਿਲੇਗਾ ਠੀਕ ਹੈ, ਨਹੀਂ ਤਾਂ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੋਈ ਨਾ ਕੋਈ ਰਾਹ ਦਿਖਾਈਏ।
1: ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ।
0: ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਆਫਿਸ ਹੈ, DC ਆਫਿਸ ਦੇ ਵਿੱਚ ਹੀ ਇਹਨਾਂ ਦਾ ਡਿਪਾਰਟਮੈਂਟ ਹੁੰਦਾ। ਉੱਥੇ ਜਾ ਕੇ ਇੱਕ ਵਾਰੀ ਤੁਸੀਂ ਸਹੂਲਤਾਂ ਜਿਹੜੀਆਂ ਹੋਰ ਵੀ ਕਿਹੜੀਆਂ ਦਿਵਿਆਂਗ ਬੱਚਿਆਂ ਨੂੰ ਹੈ ਪੁੱਛ ਕੇ ਤੁਸੀਂ ਪਤਾ ਕਰਕੇ ਉਹਨਾਂ ਦੀ ਅਪਲਾਈ ਕਰ ਸਕਦੇ ਹੋ।
2: ਮੈਡਮ ਮੈਂ ਤੁਹਾਨੂੰ ਦੱਸ ਦਿਆ, ਇੱਕ ਨਾ ਮੈਡਮ ਪੜ੍ਹਾਉਣ ਲੱਗੀ ਸੀ ਘਰੇ ਸਾਡੇ
0: ਜੀ,
2: ਮਹੀਨੇ ਵਿੱਚ 2 ਦਿਨ ਆਇਆ ਕਰੇ, ਉਹਨੂੰ ਸਾਡੇ ਕੋਲ ਸਾਈਨ ਕਰਵਾ ਲਿਆ ਕਰੇ ਤੇ ਆਪਣੀ ਤਨਖਾਹ ਲੈ ਕੇ ਚਲੇ ਜਾ ਕਰੇ, ਉਹਦੀ ਮੈਨੂੰ ਤਨਖਾਹ ਤਾਂ ਮਿਲਣੀ ਤੇ ਸਾਈਨ ਕਰਕੇ ਦੇਵਾਂਗੇ
0: ਜੀ।
2: ਗੌਰਮੈਂਟ ਨੇ ਤਾਂ ਬਹੁਤ ਸਹੂਲਤਾਂ ਕੱਢੀਆਂ, ਪਰ ਜਿਹੜੇ ਮੂਹਰੇ ਕਰਮਚਾਰੀ ਉਹ ਕੰਮ ਨਹੀਂ ਕਰ ਰਹੇ
0: ਜੀ। ਬਿਲਕੁਲ ਬਿਲਕੁਲ, ਕਈ ਵਾਰੀ ਕੀ ਹੋ ਜਾਂਦਾ ਕਿ ਜਿਹੜੇ ਮੀਡੀਓਕਰਸ ਹੈ ਉਹ ਉਹਦੇ ਨਾਲ ਆਪਣਾ ਜਿਹੜਾ ਕੋਈ ਨਾ ਕੋਈ ਕੰਮ ਖਰਾਬ ਹੋ ਜਾਂਦਾ। ਅੱਜ ਇਹੀ ਮੀਡੀਓਕਰਸ ਦੇ ਉੱਤੇ ਵੀ ਮੈਂ ਗੱਲ ਕਰੂੰਗੀ ਸੁਨੀਤਾ ਮੈਮ ਇਸ ਵਿਸ਼ੇ ਤੇ ਵੀ, ਪਰ ਤੁਸੀਂ ਇੱਕ ਵਾਰੀ ਜਿਹੜਾ ਹੈਗਾ ਐਡਰੈਸ ਦੱਸਿਆ ਉਹਨਾਂ ਨੇ, ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਆਓ। ਬਹੁਤ ਬਹੁਤ ਸ਼ੁਕਰੀਆ ਰਾਜੇਸ਼ ਜੈਨ ਸੀ ਮੁੱਲਾਪੁਰ ਦਾਖਾ ਤੋਂ। ਇਸ ਵਿਸ਼ੇ ਤੇ ਵੀ ਮੈਂ ਆਊਂਗੀ, ਪਰ ਮੈਂ ਪਹਿਲੇ ਵਾਲਾ ਸਵਾਲ ਜਿਹੜਾ ਮੇਰਾ ਇਨਕੰਪਲੀਟ ਹੈ, ਤੁਸੀਂ ਦੱਸ ਰਹੇ ਸੀ ਕਿ ਜੇ ਬੱਚਾ ਰੱਬ ਨਾ ਕਰੇ ਕਿ ਫੇਲ ਹੁੰਦਾ ਤਾਂ ਉਸ ਸਾਲ ਦੀ ਉਹਨੂੰ ਫੀਸ ਨਹੀਂ ਮਿਲੇਗੀ, ਉਸ ਤੋਂ ਅਗਲੇ ਸਾਲ ਦੀ
1: ਮਿਲੇਗੀ
0: ਜੀ। ਇੱਥੇ ਇੱਕ ਤੁਸੀਂ ਇਹਦੇ ਕਿਹਾ ਕਿ ਪਰਸੈਂਟੇਜ ਮਾਇਨੇ ਮਤਲਬ ਕੋਈ ਇਹ ਨਹੀਂ ਹੈ, ਬੱਚੇ ਹਰ ਇੱਕ ਨੂੰ ਸਹੂਲਤ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ, ਬਸ ਪ੍ਰਮੋਟ ਹੋਣਾ ਚਾਹੀਦਾ। ਦੂਸਰੀ ਚੀਜ਼ ਇਹ ਵੀ ਤੁਸੀਂ ਕਿਹਾ ਕਿ ਬੱਚੇ ਕੋਲੋਂ ਕਾਲਜ ਫੀਸ ਨਹੀਂ ਮੰਗੇਗਾ, ਉਹਨੂੰ ਆਪਣੇ ਆਪ ਉਸਦੇ ਜਮ੍ਹਾਂ ਹੋਏਗੀ।
1: ਹਾਂਜੀ,
0: ਤੇ ਇੱਥੇ ਮੇਰਾ ਇੱਕ ਹੋਰ ਸਵਾਲ ਕਿ ਬੱਚੇ ਦੀ ਪੂਰੀ ਫੀਸ ਹੀ ਹੋਏਗੀ ਜਾਂ ਕੁਝ ਪਰਸੈਂਟ ਹਿੱਸਾ?
1: ਇਹ ਦੋ ਸਕੀਮਾਂ ਨੇ ਜੀ, ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ SC ਸਟੂਡੈਂਟ ਹੈ, ਉਹਨਾਂ ਦੀ ਪੂਰੀ ਫੀਸ ਆਉਂਦੀ ਹੈ
0: ਜੀ।
1: ਇਵਨ ਥੋੜਾ ਜਿਹਾ ਮੇਨਟੇਨੈਂਸ ਵਗੈਰਾ ਵੀ ਮਿਲਦਾ, ਐਕਸਟਰਾ ਬੱਚਿਆਂ ਦਾ ਖਰਚਾ, ਜਿਹਨੂੰ ਆਪਾਂ ਆਮ ਭਾਸ਼ਾ ਚ ਪਾਕਟ ਮਨੀ ਕਹਿੰਦੇ,
0: ਪਾਕਟ ਮਨੀ।
1: ਬਟ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ BC ਪੱਛਮੀਆਂ ਸ਼੍ਰੇਣੀਆਂ ਵਾਸਤੇ ਆ, ਉਹਨਾਂ ਚ ਹਰ ਇੱਕ ਕੋਰਸ ਦੇ ਅਗੇਂਸਟ ਇੱਕ ਫਿਕਸਡ ਅਮਾਊਂਟ ਆਫ ਸਕਾਲਰਸ਼ਿਪ ਹੈ, ਉਹ ਉਨੀ ਹੀ ਮਿਲੂਗੀ
0: ਜੀ। ਅੱਛਾ ਸੁਨੀਤਾ ਮੈਮ।

0: ਤੁਸੀਂ ਤਲਵੰਡੀ ਸਾਹਿਬੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਬਠਿੰਡਾ ਡਿਸਟ੍ਰਿਕਟ ਦੇ ਵਿੱਚ ਵੀ ਜਿਹੜਾ ਤੁਹਾਡਾ ਆਫਿਸ, ਤੁਹਾਡਾ ਵਿਭਾਗ ਹੈ, ਉੱਥੇ ਜਾ ਕੇ ਜਦੋਂ ਵੀ ਕਿਸੇ ਨੇ ਜਾਣਾ ਤਾਂ ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲੀਆਂ, ਜੇ ਜਾਣਕਾਰੀ ਲੈਣੀ ਹੋਵੇ ਤਾਂ ਬਠਿੰਡਾ ਦੇ ਵਿੱਚ ਕਿਹੜਾ ਆਫਿਸ ਹੈ ਜਿੱਥੇ ਜਾ ਕੇ ਉਹ ਸਾਰੀਆਂ ਚੀਜ਼ਾਂ ਪਤਾ ਕਰ ਸਕਦੇ ਨੇ?
1: ਪਾਵਰ ਹਾਊਸ ਰੋਡ ਤੇ ਆਪਣਾ ਡਾਕਟਰ ਅੰਬੇਦਕਰ ਭਵਨ
0: ਜੀ। ਯਾਨੀ ਕਿ ਜੇ ਕਿਸੇ ਨੇ ਬਠਿੰਡਾ ਦੇ ਵਿੱਚ ਆਪਣੀਆਂ ਸਹੂਲਤਾਂ ਬਾਰੇ ਪੁੱਛਣਾ ਤਾਂ ਪਾਵਰ ਹਾਊਸ ਰੋਡ ਤੇ ਡਾਕਟਰ ਅੰਬੇਦਕਰ ਭਵਨ ਦੇ ਵਿੱਚ ਜਾ ਕੇ ਜਿਹੜਾ ਡਿਪਾਰਟਮੈਂਟ ਹੈ, ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉੱਥੇ ਪੂਰੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਏਗੀ। ਪਰ ਉੱਥੇ ਜਾ ਕੇ ਫਿਰ ਉਹ ਕਿੰਨਾ ਨੂੰ ਮਿਲਣ?
1: ਉੱਥੇ ਸੰਬੰਧਿਤ ਜਿਵੇਂ ਤਹਿਸੀਲ ਚ ਕਲਰਕ ਨੂੰ ਮਿਲ ਸਕਦੇ
0: ਜੀ,
1: ਜਾਂ ਤਹਿਸੀਲ ਜ਼ਿਲ੍ਹਾ ਭਲਾਈ ਅਫਸਰ ਵੀ ਬੈਠੇ ਹੁੰਦੇ ਤੇ ਤਹਿਸੀਲ ਭਲਾਈ ਅਫਸਰ ਵੀ ਬੈਠੇ
0: ਜੀ। ਜ਼ਿਲ੍ਹਾ ਭਲਾਈ ਅਫਸਰ ਜਾ ਕੇ ਉਹਨਾਂ ਨੂੰ ਮਿਲ ਕੇ ਸਹੂਲਤਾਂ ਬਾਰੇ
1: ਪੁੱਛਣ। ਬਹੁਤ ਵੱਡਾ ਦਫ਼ਤਰ ਨਹੀਂ ਜੀ, 5-7 ਕਮਰੇ ਹੀ ਹੈ, ਛੋਟਾ ਜਿਹਾ। ਜਿਹੜੇ ਜਾਓਗੇ ਤਾਂ ਈਜ਼ਲੀ ਤੁਹਾਨੂੰ ਉੱਥੇ ਹੋ ਜਾਓ, ਜਿਵੇਂ ਕਚਹਿਰੀਆਂ ਚ ਜ਼ਿਆਦਾ ਹੁੰਦਾ ਤਾਂ ਉਲਝ ਜਾਂਦਾ, ਉੱਥੇ ਨਹੀਂ ਉਲਝਣਾ ਨਹੀਂ
0: ਜੀ। ਤੇ ਇੱਕ ਛੋਟਾ ਜਿਹਾ ਡਿਪਾਰਟਮੈਂਟ ਹੈ ਜਿਹਦੇ ਮਤਲਬ ਤੁਸੀਂ ਇਹ ਕਹਿ ਲਓ ਕਿ ਉਲਝਣ ਵਾਲਾ ਕੰਮ ਨਹੀਂ ਹੈ, ਬਸ ਉੱਥੇ ਜਾ ਕੇ ਇੱਕ ਵਾਰੀ ਉਹ ਕਿਸੇ ਨੂੰ ਵੀ ਮਿਲ ਸਕਦੇ ਹੋ।
1: ਅਗਲੇ ਸੁਣੋ
0: ਜੀ, ਤੇ ਮੇਰਾ ਉਸ ਤੋਂ ਅਗਲਾ ਸਵਾਲ ਕਿ ਮੈਂ ਸੁਣਿਆ ਕਿ ਕੁਛ ਕੁੜੀਆਂ ਨੂੰ ਵੀ ਜਿਹੜੀ ਆ ਸਹੂਲਤ ਦਿੱਤੀ ਜਾਂਦੀ ਹੈ, ਜਿਹੜੀਆਂ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਹੈ ਉਹਨਾਂ ਦੇ ਕੁੜੀਆਂ ਦੇ ਵਿਆਹ ਲਈ ਪਿਤਾ ਨੂੰ ਕੁਛ ਜਿਹੜੇ ਅਮਾਊਂਟ ਮਿਲਦਾ ਸਰਕਾਰ ਵੱਲੋਂ, ਉਹ ਪਹਿਲਾਂ ਤਾਂ ਕਿ ਕਿਹੜੇ ਪਰਿਵਾਰ ਤੁਸੀਂ ਕੀ ਨਿਸ਼ਚਿਤ ਕਰਦੇ ਹੋ ਕਿ ਕਿੰਨਾ ਪਰਿਵਾਰਾਂ ਨੂੰ ਉਹ ਮਿਲੇਗਾ?
1: ਇਹ ਸਕੀਮ ਹੈ ਆਸ਼ੀਰਵਾਦ ਸਕੀਮ ਹੈ,
0: ਆਸ਼ੀਰਵਾਦ,
1: ਜੋ ਕਿ ਬਹੁਤ ਵਧੀਆ ਹੈ। ਇਹਦੇ ਵਿੱਚ ਕਾਸਟ ਦਾ ਕੋਈ ਨਹੀਂ ਹੈ, ਜਿਹੜੀ ਮਰਜ਼ੀ ਕਾਸਟ ਦਾ ਹੋਵੇ
0: ਜੀ,
1: ਬਸ ਗਰੀਬੀ 32,790
0: ਜੀ
1: ਆਮਦਨ ਹੋਦੀ ਹੈ, ਸਲਾਨਾ ਪਰਿਵਾਰਿਕ ਆਮਦਨ ਉਹਨਾਂ ਨੇ ਤੈਅ ਕੀਤੀ ਹੈ, ਉਹਦੇ ਥੱਲੇ ਹੋਣੀ ਚਾਹੀਦੀ ਹੈ
0: ਜੀ।
1: ਇੱਕ ਪਰਿਵਾਰ ਦੇ ਇੱਕ ਪਿਤਾ ਨੂੰ 2 ਕੁੜੀਆਂ ਦਾ ਲਾਭ ਮਿਲ ਸਕਦਾ
0: ਜੀ,
1: ਜੇ ਇੱਕ ਕੁੜੀ ਹੈ ਤਾਂ ਇੱਕ ਕੁੜੀ ਦਾ ਹੀ ਲਾਭ ਮਿਲੂ, ਜੇ 3 ਕੁੜੀਆਂ ਨੇ ਤਾਂ ਉਹਨਾਂ ਚ 2 ਦਾ ਮਿਲੂ,
0: 2 ਦਾ ਮਿਲੇਗਾ।
1: ਤੇ ਇਹਨੂੰ ਅਪਲਾਈ ਕਰਨ ਵਾਸਤੇ ਵਿਆਹ ਦੀ ਜਦੋਂ ਵੀ ਤੁਸੀਂ ਨਿਸ਼ਚਿਤ ਕਰਦੇ ਹੋ, ਵਿਆਹ ਤੋਂ 30 ਦਿਨ ਪਹਿਲਾਂ ਤੱਕ ਤੇ 60 ਦਿਨ ਬਾਅਦ ਤੱਕ, ਇਹ ਸਕੀਮ ਆਨਲਾਈਨ ਹੀ ਅਪਲਾਈ ਹੁੰਦੀ ਹੈ ਸੇਵਾ ਕੇਂਦਰ ਦੇ ਵਿੱਚ,
0: ਠੀਕ ਹੈ।
1: ਇਹਨਾਂ ਨੇ ਫਾਈਲ ਆਨਲਾਈਨ ਹੀ ਭਰਨੀ ਹੈ
0: ਜੀ,
1: ਤੇ ਕੁੜੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ
0: ਜੀ। ਯਾਨੀ ਕਿ ਕੁੜੀ 18 ਸਾਲ ਤੋਂ ਜੇ ਵੱਧ ਹੈ, ਆਨਲਾਈਨ ਇਹ ਸੇਵਾ ਕੇਂਦਰ ਤੇ ਜਾ ਕੇ ਭਰ ਦੇਣ। ਔਰ ਉਸ ਚੀਜ਼ ਨੂੰ ਭਰਨ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰੀ ਹੁੰਦੇ ਨੇ?
1: ਹਾਂਜੀ, ਉਮਰ ਦਾ ਸਬੂਤ
0: ਜੀ,
1: ਵਿਆਹ ਦੇ ਕਾਰਡ, ਆਮਦਨ ਦਾ ਸਰਟੀਫਿਕੇਟ, ਆਮਦਨ ਅਸੀਂ ਵੈਰੀਫਾਈ ਕਰਦੇ।
0: ਤੁਸੀਂ ਆਮਦਨ ਕਿਹਾ 32,790 ਜਿਹੜੀ ਆ ਉਹਦੀ ਸਲਾਨਾ ਆਮਦਨ ਜਿਹੜੀ ਆ ਹੋਣੀ ਚਾਹੀਦੀ ਹੈ ਜੀ। ਤੇ ਆਮਦਨ ਦਾ ਸਰਟੀਫਿਕੇਟ ਹੋ ਗਿਆ, ਇਸ ਤੋਂ ਇਲਾਵਾ?
1: ਇਸ ਤੋਂ ਇਲਾਵਾ ਆਧਾਰ ਕਾਰਡ ਕੁੜੀ ਦਾ ਤੇ ਉਸਦੇ ਫਾਦਰ ਦਾ, ਇੱਕ ਜਾਤੀ ਸਰਟੀਫਿਕੇਟ
0: ਜੀ,
1: ਬਸ ਜੀ, ਇਹ ਘੋਸ਼ਣਾ ਲੱਗਦੀ
0: ਜੀ। ਇੱਥੇ ਮੈਂ ਇਹ ਵੀ ਪੁੱਛੂਗੀ ਕਿ ਇਹ ਜਿਹੜੀ ਸੁਵਿਧਾ ਹੈ ਆਸ਼ੀਰਵਾਦ ਸੁਵਿਧਾ, ਅਨੁਸੂਚਿਤ ਜਾਤੀਆਂ, ਪਿਛੜੀ ਜਾਤੀਆਂ ਤੇ ਸਾਰੀਆਂ ਜਾਤੀਆਂ ਲਈ ਹੈ ਯਾਨੀ ਕਿ?
1: ਹਾਂਜੀ
0: ਜੀ। ਤੇ ਉਸ ਤੋਂ ਦਸਤਾਵੇਜ਼ ਉਹਨਾਂ ਨੇ ਲੈ ਕੇ ਸੇਵਾ ਕੇਂਦਰ ਜਾ ਕੇ ਅਪਲਾਈ ਕਰਤਾ, ਹੁਣ ਅਮਾਊਂਟ ਕਿੰਨਾ ਅਮਾਊਂਟ ਹੈ ਜਿਹੜਾ ਉਹਨੂੰ ਮਿਲਦਾ?
1: 51,000
0: 51,000 ਜਿਹੜਾ ਸ਼ਗੁਨ ਜਿਹੜਾ ਸਮਝ ਲਓ ਕਿ ਉਹ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਇੱਕ ਲੜਕੀ ਦੇ ਵਿਆਹ ਲਈ ਉਸਦੇ ਪਿਤਾ ਨੂੰ 51,000 ਸਰਕਾਰ ਦਿੰਦੀ ਹੈ, ਜਿਹੜੇ ਉਸਦੇ ਜਿਹੜੇ ਖਰਚੇ ਹੈ ਉਹ ਕਰਨ ਲਈ। ਹੁਣ ਸੁਨੀਤਾ ਮੈਮ ਗੱਲ ਇੱਥੇ ਆ ਗਈ ਕਿ ਉਹ ਖਰਚਾ ਫਾਦਰ ਨੂੰ ਮਿਲਦਾ ਹੈ, ਮਦਰ ਨੂੰ ਮਿਲਦਾ ਹੈ, ਕੁੜੀ ਨੂੰ ਮਿਲਦਾ ਹੈ ਜਾਂ ਉਸਦੇ ਸਹੁਰਿਆਂ ਨੂੰ ਮਿਲਦਾ ਹੈ?
1: ਇਹ ਨਾ ਦੇਖੋ ਜੀ, ਐਕਚੁਅਲੀ ਸਰਕਾਰ ਦਿੰਦੀ ਹੈ ਉਹਦੇ ਵਿਆਹ ਦੇ ਖਰਚੇ ਵਾਸਤੇ
0: ਜੀ।
1: ਵਿਆਹ ਆਲਰੇਡੀ ਹੋ ਚੁੱਕਿਆ ਹੁੰਦਾ, ਕਈ ਫਾਈਲ ਬਾਅਦ ਚ ਅਪਲਾਈ ਕਰਦੇ ਆ, ਤਾਂ ਖਰਚਾ ਜਿਹਨੇ ਕੀਤਾ, ਜੇ ਲੜਕੀ ਦੇ ਪਿਤਾ ਨੇ ਉਹਦਾ ਵਿਆਹ ਕੀਤਾ ਤਾਂ ਪਿਤਾ ਦੇ ਖਾਤੇ ਵਿੱਚ ਆਊਗਾ
0: ਜੀ।
1: ਬਾਏ ਚਾਂਸ ਕਿਸੇ ਕਾਰਨ ਕਰਕੇ ਮੈਕਸੀਮਮ ਘਰਾਂ ਦੇ ਵਿੱਚ ਪਿਤਾ ਹੀ ਖਰਚਾ ਕਰਦੇ, ਕਿਉਂਕਿ ਪਰਿਵਾਰ ਜਦੋਂ ਇਕੱਠਾ ਰਹਿੰਦਾ
0: ਜੀ।
1: ਪਰ ਕਈ ਜਗ੍ਹਾ ਚ ਜਿਵੇਂ ਤਲਾਕ ਦਾ ਹੋ ਗਿਆ, ਇਦੋਂ ਕੁੜੀ ਜੀ ਆਪਦੇ ਮਾਤਾ ਨਾਲ ਰਹਿਣ ਲੱਗ ਗਈ ਤਾਂ ਫਿਰ ਮਾਤਾ ਨੂੰ ਮਿਲੂਗਾ
0: ਜੀ।
1: ਫਿਰ ਅਗਰ ਜੇ ਮਾਤਾ ਪਿਤਾ ਬਾਏ ਚਾਂਸ ਰੱਬ ਨਾ ਕਰੇ ਕਈ ਵਾਰੀ ਦੋਨੋਂ ਹੀ ਨਹੀਂ ਹੁੰਦੇ, ਤਾਂ ਲੜਕੀ ਦੇ ਖੁਦ ਦੇ ਹੀ ਖਾਤੇ ਵਿੱਚ ਪਾਇਆ ਜਾਂਦਾ, ਉਹ ਅੱਗੇ ਲੜਕੀ ਡਿਸਾਈਡ ਕਰ ਲੈਂਦੀ ਹੈ ਵੀ ਜਿਵੇਂ ਉਹਦਾ ਖਰਚਾ ਕੀਤਾ ਉਹਨੂੰ ਕਿਵੇਂ ਕਰਨਾ, ਜਾਂ ਉਹਦੇ ਵਿਆਹ ਦਾ ਸਮਾਨ, ਮਤਲਬ ਐਕਚੁਅਲੀ ਉਹਦੇ ਵਿਆਹ ਦੇ ਸਮਾਨ ਵਾਸਤੇ ਦਿੱਤਾ ਜਾਂਦਾ।
0: ਬਿਲਕੁਲ, ਇਸੇ ਹੀ ਸਵਾਲ ਤੇ ਫਿਰ ਦੁਬਾਰਾ ਆਉਂਗੀ, ਇੱਕ ਫੋਨ ਕਾਲ ਹੈ ਜੀ। ਹੈਲੋ,
2: ਹੈਲੋ,
0: ਨਮਸਕਾਰ ਸਰ, ਆਪਣਾ ਨਾਮ ਦੱਸ ਦਿਓ।
2: ਉਜਾਗਰ ਸਿੰਘ ਭਾਈ ਬਤੌਰ ਤੋਂ ਬੋਲਦੇ ਆ ਜੀ।
0: ਉਜਾਗਰ ਸਿੰਘ ਜੀ, ਸਵਾਗਤ ਹੈ, ਕੀ ਸਵਾਲ ਹੈ ਤੁਹਾਡਾ?
2: ਸਵਾਲ ਹੈ ਜੀ, ਆਪਣਾ ਕੁੜੀ ਦਾ ਵਿਆਹ ਸੀਗਾ ਜੀ, ਪਿੱਛੇ 3 ਮਹੀਨੇ ਹੋ ਗਏ ਜੀ, ਅਸੀਂ ਫਾਰਮ ਭਰੇ ਸੀਗੇ ਜੀ
0: ਜੀ,
2: ਤੋ ਅਜੇ ਤੱਕਰ ਮਤਲਬ ਪੇਮੈਂਟ ਵੀ ਖਾਤੇ ਚ ਆਈ ਨਹੀਂ ਜੀ।
0: ਜੀ ਸੁਨੀਤਾ ਮੈਮ,
2: ਉਹਦੇ ਬਾਰੇ ਪੁੱਛਣਾ ਹੈ
1: ਜੀ। ਜੀ ਐਕਚੁਅਲੀ ਮੈਂ ਪੇਮੈਂਟ, ਤੁਹਾਡਾ ਕੇਸ ਤੁਸੀਂ ਗਏ ਸੀ ਦਫ਼ਤਰ ਪਾਸ ਹੈ ਜੀ?
2: ਹਾਂ ਜੀ, ਹਾਂ ਜੀ, ਉਹ ਆਨਲਾਈਨ ਕਰਾਇਆ ਸੀਗਾ ਜੀ,
1: ਆਨਲਾਈਨ ਤਲਵੰਡੀ ਸਾਹਿਬੋਂ ਕੀਤਾ ਸੀ। ਉਹ ਕੋਈ ਨੀ, ਤੁਸੀਂ ਮੇਰੇ ਕੋਲ ਕੀਤਾ ਸੀ ਜੀ। ਆਪਣੀਆਂ ਭਜਨਾ ਪੈਂਡਿੰਗ ਚੱਲ ਰਹੀ ਹੈ ਜੀ, ਪੇਮੈਂਟ ਲਾਸਟ ਨਵੰਬਰ ਤੱਕ ਹੀ ਹੋਈ ਹੈ ਜੀ।

0: ਤੁਹਾਡਾ ਕੇਸ ਪਾਸ ਹੈ, ਖਤ ਤੁਹਾਡੇ ਖਾਤੇ ਦੇ ਵਿੱਚ ਹੀ ਆ ਜਾਊਗੀ, ਮੋਸਟ ਪ੍ਰੋਬਬਲੀ ਕਮਿੰਗ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕਲੀਅਰ ਹੋ ਜਾਣਗੀਆਂ ਪੇਮੈਂਟਾਂ ਸਾਰਿਆਂ ਦੀ।
1: ਜੀ
0: ਬਹੁਤ ਵਧੀਆ। ਔਰ ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਮ ਮੇਰੇ ਦਫ਼ਤਰ ਚ ਜਦੋਂ ਮਰਜ਼ੀ ਆ ਸਕਦੇ।
1: ਮੈਮ ਨੂੰ ਸਪੈਸ਼ਲ ਆ ਕੇ ਮੈਂ ਕਹਿੰਦੀ ਹਾਂ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਨਾਮ ਲੈ ਕੇ ਕਿ ਮੈਂ ਤੁਹਾਡੇ ਪ੍ਰੋਗਰਾਮ ਚ ਗੱਲ ਕੀਤੀ ਸੀ, ਤੁਸੀਂ ਗੱਲ ਕਰ ਸਕਦੇ ਹੋ। ਕਚਹਿਰੀਆਂ ਦੇ ਵਿੱਚ ਹੀ ਹੈ, ਕਚਹਿਰੀਆਂ ਐਸ ਡੀ ਐਮ ਆਫਿਸ ਤੋਂ ਅੱਗੇ ਜਾਵਾਂਗੇ, ਕੋਰਟ ਹੈ, ਕੋਰਟ ਤੋਂ ਬਾਅਦ ਆਪਣਾ ਦਫ਼ਤਰ ਹੈ ਕੁਆਟਰਾਂ ਚ।
2: ਠੀਕ ਹੈ ਜੀ, ਠੀਕ ਹੈ।
1: ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ, ਹਮੇਸ਼ਾ ਤੋਂ ਪਹਿਲ ਹੁੰਦੀ ਹੈ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਜਰੀਏ ਅਸੀਂ ਵੀ ਕਿਸੇ ਦੇ ਰੱਧ ਸਿਰੇ ਬਣੀਏ, ਕਿਸੇ ਦੀ ਮਦਦ ਕਰੀਏ ਕਿ ਜਿਹੜੀ ਇੱਕ ਸਾਡੇ ਆਤਮਾ ਨੂੰ ਸੰਤੁਸ਼ਟੀ ਮਿਲੇ ਕਿ ਹਾਂ ਕੋਈ ਚੰਗਾ ਕੰਮ ਹੋਇਆ, ਤੇ ਸਰੋਤਿਆਂ ਨੂੰ ਇਹ ਵੀ ਦੱਸ ਦਿਓ ਜੀ। ਇਸੇ ਤਰ੍ਹਾਂ ਦਾ ਹੀ ਇੱਕ ਪ੍ਰੋਗਰਾਮ 1:15 ਤੇ ਤੁਸੀਂ ਸੁਣੋਗੇ, ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਾਵਾਂ ਧੀਆਂ ਸਤਿਕਾਰ ਯੋਜਨਾ, ਜਿਸ ਦੀ ਜਾਣਕਾਰੀ ਦੇਣਗੇ ਆਂਗਨਵਾੜੀ ਵਰਕਰ ਅਵਨੀਤਾ ਰਾਣੀ ਤੇ ਮੇਜ਼ਬਾਨੀ ਮਨਦੀਪ ਰਜੌਰਾ। ਇਹ ਪ੍ਰੋਗਰਾਮ ਵੀ ਭੈਣਾਂ ਜ਼ਰੂਰ ਸੁਣਨ, ਕਿਉਂਕਿ ਇਹ ਵੀ ਲਾਹੇਵੰਦ ਹੋਏਗਾ ਪ੍ਰੋਗਰਾਮ ਉਹਨਾਂ ਵਾਸਤੇ। ਤੇ ਸੁਨੀਤਾ ਮੈਮ, ਮੈਂ ਦੁਬਾਰਾ ਉਸੇ ਤੇ ਆਊਂਗੀ ਜਿਹੜੀ ਆਸ਼ੀਰਵਾਦ ਯੋਜਨਾ ਤੇ ਤੁਸੀਂ ਗੱਲ ਕਰ ਰਹੇ ਸੀਗੇ, ਤੇ ਉਸ ਤੋਂ ਪਹਿਲਾਂ ਇੱਕ ਫੋਨ ਕਾਲ ਹੈ। ਹੈਲੋ
3: ਹੈਲੋ ਹੈਲੋ ਜੀ, ਮੈਂ ਨਾ ਗੁਮਟੀ ਤੋਂ ਬੋਲਦੇ ਜੀ, ਰਾਮਪੁਰਾ ਫੂਲ
1: ਜੀ। ਨਮਸਕਾਰ ਜੀ।
3: ਨਮਸਕਾਰ ਜੀ, ਤੇ ਸਾਡੀ ਕੁੜੀ ਨੇ ਨਾ 500 ਦੇ ਵਿੱਚ 400 ਤੇ 20 ਨੰਬਰ ਲਏ ਆ
1: ਜੀ,
3: ਪਹਿਲੇ ਨੰਬਰ ਤੇ ਆਈ ਆ ਗੁਮਟੀ ਤੋਂ, ਤੇ ਉਹਨੂੰ ਕੋਈ ਸਹੂਲਤ ਮਿਲ ਸਕਦੀ ਹੈ ਜੀ? ਜੱਟ ਸਿੱਖ ਹੁੰਦੇ
1: ਹਾਂਜੀ
3: ਪੜ੍ਹਾਈ ਦੇ ਵਿੱਚ,
1: ਸਕਾਲਰਸ਼ਿਪ ਜੀ, ਤੁਸੀਂ ਮਿਨੋਰਟੀ ਸਕਾਲਰਸ਼ਿਪ ਅਪਲਾਈ ਕਰ ਸਕਦੇ ਹੋ ਇੱਕ ਤਾਂ ਹੀ। ਮਿਨੋਰਟੀ ਸਕਾਲਰਸ਼ਿਪ ਹੁੰਦੀ ਹੈ ਜੀ, ਜਿਹੜੇ ਕਿ ਆਪਣੇ ਮਿਨੋਰਟੀ 6 ਪਰਿਵਾਰ ਜਿਵੇਂ ਜੈਨੀ ਸਿੱਖ ਇਹਨਾਂ ਨੂੰ ਮਿਲਦੀ ਹੈ।
3: ਹਾਂਜੀ ਹਾਂਜੀ,
1: ਮਿਨੋਰਟੀ ਸਕਾਲਰਸ਼ਿਪ ਮਿਲੂਗੀ ਜੀ। ਬੱਚੇ ਦੇ ਤੁਸੀਂ ਕਹਿੰਦੇ ਨੰਬਰ ਅੱਛੇ ਆਇਆ, ਤਾਂ ਇੱਕ ਗਰਲਸ ਦੀ ਕੁੜੀਆਂ ਦੀ ਅਲੱਗ ਤੋਂ ਸਕੀਮ ਹੈ ਜੀ ਸਕਾਲਰਸ਼ਿਪ।
3: ਤੁਸੀਂ ਜਿਆਦਾ ਫਿਰ ਆਪਣੇ ਨੰਬਰ ਤੇ ਨਾ ਮੈਸੇਜ ਭੇਜ ਦਿਓ, ਮੈਂ ਤਾਂ ਜੀ ਅਨਪੜ੍ਹ ਆ, ਤੇ ਕੁੜੀ ਯਾਰ ਨੂੰ ਜਾ ਕੇ ਨੰਬਰ ਵਿਖਾ ਦੂੰ ਮੋਬਾਈਲ।
1: ਨਹੀਂ, ਫਿਰ ਇੱਕ ਕੰਮ ਕਰੋ ਤੁਸੀਂ, ਇੰਨਾ ਕੁ ਯਾਦ ਰੱਖੋ ਤੁਹਾਡਾ ਇਹਨਾਂ ਦਾ ਆਫਿਸ ਕਿਹੜਾ ਪੈਂਦਾ ਇਹਨਾਂ ਨੂੰ? ਇਹਨਾਂ ਨੂੰ ਰਾਮਪੁਰਾ ਤਹਿਸੀਲ ਪਊਗਾ ਜੀ,
3: ਰਾਮਪੁਰਾ
1: ਜੀ। ਰਾਮਪੁਰਾ ਤੁਸੀਂ ਇੱਕ ਵਾਰੀ ਆਫਿਸ ਚ ਜਾ ਕੇ ਇਹ ਸਾਰੀਆਂ ਸਕੀਮਾਂ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਉਹਨਾਂ ਦੇ ਆਫਿਸ ਚ, ਠੀਕ ਹੈ? ਕਿਹੜੇ ਦਫ਼ਤਰ ਦੇ ਵਿੱਚ?
0: ਕਚਹਿਰੀਆਂ ਚ ਹੀ, ਐਸ ਡੀ ਐਮ ਦਫ਼ਤਰ ਦੇ ਨਾਲ ਹੀ ਵਾਲਾ
1: ਦਫ਼ਤਰ, ਜ਼ਿਲ੍ਹਾ ਭਲਾਈ ਅਫਸਰ,
0: ਤਹਿਸੀਲ ਭਲਾਈ ਅਫਸਰ,
1: ਤਹਿਸੀਲ ਭਲਾਈ ਅਫਸਰ। ਤੁਸੀਂ
3: ਰਾਮਪੁਰੇ ਜੀ
0: ਫੂਲ ਆ ਜੀ ਦਫ਼ਤਰ ਜੀ, ਕਚਹਿਰੀਆਂ ਰਾਮਪੁਰੇ ਦੀਆਂ ਫੂਲ ਚ ਹੀ ਨੇ ਸਾਰੀਆਂ ਜੀ।
3: ਹਾਂਜੀ ਹਾਂਜੀ,
0: ਆਪਣਾ ਦਫ਼ਤਰ ਵੀ ਉੱਥੇ ਹੀ।
3: ਠੀਕ ਹੈ ਜੀ,
1: ਤੁਸੀਂ ਉੱਥੇ ਜਾ ਕੇ ਜਿਹੜੀਆਂ ਦੋ ਯੋਜਨਾਵਾਂ ਨੇ ਉਹਨਾਂ ਦੀ ਜਾਣਕਾਰੀ ਲੈ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਸੁਨੀਤਾ ਮੈਮ, ਮੈਂ ਹੁਣ ਆਸ਼ੀਰਵਾਦ ਸਕੀਮ ਜਿਹੜੀ ਚੱਲ ਰਹੀ ਸੀ ਆਪਾਂ ਉਸ ਦੇ ਉੱਤੇ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀ 51,000 ਸਰਕਾਰ ਦਿੰਦੀ ਹੈ, ਉਹ ਅਪਲਾਈ ਕਰਨ ਲਈ ਕਿਹੜੇ ਦਸਤਾਵੇਜ਼ ਹੈ ਉਹ ਵੀ ਦੱਸਤਾ ਤੁਸੀਂ, ਆਨਲਾਈਨ ਤੁਸੀਂ ਕਿਹਾ ਭਰਨੇ ਹੁੰਦੇ ਆ, ਪਰ ਉਹ ਜਿਹੜੇ ਆਨਲਾਈਨ ਭਰੇ ਆ ਉਹ ਤੁਹਾਡੇ ਕੋਲ ਸਾਰੇ ਫਾਰਮ ਆ ਜਾਂਦੇ ਨੇ, ਠੀਕ ਹੈ? ਔਰ ਜੇ ਬਾਈ ਚਾਂਸ ਕੋਈ ਨਾ ਕੋਈ ਫਾਰਮਾਂ ਚ ਕੋਈ ਗਲਤੀ ਰਹਿ ਗਈ ਆ ਜਾਂ ਫਾਈਲ ਰਿਜੈਕਟ ਹੋ ਜਾਂਦੀ ਹੈ, ਤਾਂ ਉਹਨਾਂ ਨੂੰ ਘਰਾਂ ਚ ਬੈਠੇ ਨੂੰ ਕਿਵੇਂ ਪਤਾ ਲੱਗਦਾ ਕਿ ਸਾਡੀ ਫਾਈਲ ਰਿਜੈਕਟ ਹੋ ਗਈ ਹੈ, ਸਾਨੂੰ ਪੈਸੇ ਨਹੀਂ ਆਣੇ?
0: ਜੇ ਤਾਂ ਕੋਈ ਫਾਈਲ ਚ ਕਮੀ ਆ ਤਾਂ ਮੇਰੇ ਕਲਰਕ ਵੱਲੋਂ ਉਹਨਾਂ ਨੂੰ ਫੋਨ ਕੀਤਾ ਜਾਂਦਾ,
1: ਯਾਨੀ ਕਿ ਜ਼ਿਲ੍ਹਾ ਭਲਾਈ ਅਫਸਰ ਉਹਨਾਂ ਨੂੰ ਕੰਟੈਕਟ ਕਰਦਾ,
0: ਅਸੀਂ ਕੰਟੈਕਟ ਕਰਕੇ ਉਹਨਾਂ ਨੂੰ ਦੱਸਦੇ ਆ ਵੀ ਤੁਹਾਡੇ ਫਾਰਮ ਚ ਇਹ ਕਮੀ ਆ, ਜਿਹੜੇ ਸੇਵਾ ਕੇਂਦਰ ਤੁਸੀਂ ਫਾਈਲ ਭਰੀ ਆ ਉੱਥੇ ਜਾਓ ਤੇ ਇਹ ਕਮੀ ਦੂਰ ਕਰਾ ਦਿਓ
1: ਜੀ। ਤੇ ਉਸ ਤੋਂ ਬਾਅਦ ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਕਿ ਤੁਸੀਂ ਅਗਾਂਹ ਫਾਈਲ ਫਾਰਵਰਡ ਕਰਨ ਚ, ਕਿਉਂਕਿ ਸਰਕਾਰੀ ਕੰਮਾਂ ਚ ਆਪਣੇ ਨਾ ਦਿਲਾਂ ਚ ਬੈਠਾ ਹੋਇਆ ਕਿ ਇਹ ਤਾਂ 6-6 ਮਹੀਨੇ ਲੱਗ ਜਾਂਦੇ, ਤਾਂ ਸਾਲ ਲੱਗ ਜਾਂਦੇ ਨੇ, ਹੁਣ ਬੱਚੇ ਦਾ ਵਿਆਹ ਰੱਖਿਆ ਹੋਵੇ ਉਧਰੋਂ ਕਾਰਡ ਛਪੇ ਹੋਣ, ਜਾਂ ਤੁਸੀਂ ਕਿਹਾ ਕਿ 2 ਮਹੀਨੇ ਦੇ ਵਿੱਚ ਅਸੀਂ ਅਪਲਾਈ ਕਰ ਸਕਦੇ ਹਾਂ, ਪਰ ਕਿੰਨੀ ਦੇਰ ਦਾ ਪ੍ਰੋਸੈਸ ਹੈ ਪਹਿਲਾਂ ਤਾਂ ਤੁਹਾਡੇ ਕੋਲੋਂ ਫਿਰ ਪੈਸੇ ਆਉਣ ਚ?
0: ਇਹ ਹੁੰਦਾ ਜੀ, ਦੇਖੋ ਜਦੋਂ ਹੀ ਸਾਡੇ ਕੋਲ ਸਹੀ ਫਾਈਲ ਉਹਨਾਂ ਨੇ ਸਹੀ ਜਮ੍ਹਾਂ ਕਰਵਾਤੀ ਜਿਹੜੇ ਮਹੀਨੇ ਚ, ਮੰਨ ਲਓ ਹੁਣ 30 ਜੂਨ ਤੱਕ ਸਾਡੇ ਕੋਲ ਫਾਈਲ ਸਹੀ ਹੋ ਗਈ, ਤਾਂ ਅਸੀਂ 5 ਜੁਲਾਈ ਤੱਕ ਜ਼ਿਲ੍ਹਾ ਭਲਾਈ ਅਫਸਰ ਨੂੰ ਭੇਜ ਦੇਣੀ ਆ
1: ਜੀ।
0: ਹਰ ਮੰਥ ਦੀ 5 ਤਰੀਕ ਤੱਕ ਅਸੀਂ ਕੇਸ ਭੇਜ ਦਿੰਦੇ ਹਾਂ ਜੋ ਪਿਛਲੇ ਮੰਥ ਦੀ
1: ਜੀ। 1 ਮਹੀਨੇ ਦੇ ਵਿੱਚ ਤੁਹਾਡੇ ਕੋਲੋਂ ਫਾਈਲ
0: ਚਲੇ ਜਾਣੀ ਹੈ, ਟਾਈਮ ਸ਼ਡਿਊਲ ਹੈ, ਇਹ ਚ ਅਸੀਂ ਕੋਈ ਚੇਂਜ ਨਹੀਂ ਕਰ ਸਕਦੇ
1: ਜੀ। ਯਾਨੀ ਕਿ ਜੇ ਕੋਈ ਉਹਨਾਂ ਦੇ ਕਾਗਜ਼ਾਂ ਚ ਕਮੀ ਪੇਸ਼ੀ ਹੈ, ਪਹਿਲਾਂ ਉਹਨਾਂ ਨੂੰ ਕੰਟੈਕਟ ਕੀਤਾ ਜਾਂਦਾ, ਕਮੀ ਪੇਸ਼ੀ ਦੂਰ ਕਰਾਈ ਜਾਂਦੀ ਹੈ, ਫਿਰ ਉਹ ਫਾਈਲ ਜਿਹੜੀ ਹੈ ਤੁਹਾਡੇ ਤੋਂ 1 ਮਹੀਨੇ ਦੇ ਵਿੱਚ ਅਗਾਂਹ ਫਾਰਵਰਡ ਹੋਣੀ ਹੀ ਹੋਣੀ ਜੀ। ਅੱਗੋਂ ਉਹਨਾਂ ਦੇ ਪੈਸੇ ਆਉਣ ਚ ਕਿੰਨੇ ਮਹੀਨੇ
0: ਤੋਂ ਬਾਅਦ? ਐਕਚੁਅਲੀ ਜ਼ਿਲ੍ਹਾ ਭਲਾਈ ਦਫ਼ਤਰ ਨੇ ਉਹਨਾਂ ਨੂੰ ਆਡਿਟ ਕਰਵਾਉਣਾ ਹੁੰਦਾ
1: ਜੀ,
0: ਸਾਰਾ ਕੁਝ ਸਹੀ ਹੈ ਜਿਹੜਾ ਤਹਿਸੀਲ ਭਲਾਈ ਅਫਸਰ ਨੇ, 90 ਮੈਕਸਿਮਮ ਸਹੀ ਜਾਂਦਾ ਕੇਸ, ਜੇ ਕਿਸੇ ਚ ਉਹਨਾਂ ਨੇ ਕੋਈ ਤਰੁੱਟੀ ਹੁੰਦੀ ਹੈ ਉਹ ਅਸੀਂ ਦੂਰ ਕਰਵਾ ਦਿੰਦੇ ਹਾਂ
1: ਜੀ,
0: ਕਿਉਂਕਿ ਇਦੋਂ ਬਾਅਦ ਵਿਭਾਗ ਨੂੰ ਭੇਜਿਆ ਜਾਂਦਾ, ਪੇਮੈਂਟ ਸਰਕਾਰ ਵੱਲੋਂ ਸੈਂਕਸ਼ਨ ਹੁੰਦੀਆਂ ਨੇ
1: ਜੀ। ਤੇ ਸੁਨੀਤਾ ਮੈਮ, ਇੱਕ ਗੱਲ ਹੋਰ ਕਿ ਜਿਸ ਤਰ੍ਹਾਂ ਮੁੱਲਾਪੁਰ ਵਾਲਿਆਂ ਦਾ ਫੋਨ ਆਇਆ ਸੀਗਾ ਕਿ ਇੱਕ ਮਿਡੋਕਰ ਦੇ ਰਾਹੀਂ ਕੰਮ ਖਰਾਬ ਹੋ ਜਾਂਦਾ ਜਿਹਦੇ

0: ਤਰ੍ਹਾਂ ਕਿ ਤੁਹਾਡੇ ਕੋਲ ਵੀ ਕੋਈ ਅਜਿਹਾ ਕੇਸ ਆਂਦਾ ਕਿ ਜਿਹੜੇ ਹੁਣ ਨਹੀਂ ਪੜ੍ਹੇ ਲਿਖੇ ਪੂਰਾ ਗਿਆਨ ਨਹੀਂ ਹੈ ਕਈ ਲੋਕਾਂ ਨੂੰ ਤੇ ਉਹਨਾਂ ਦੀ ਕੋਈ ਸਕੀਮ ਕਿੱਧਰ ਨੂੰ ਹੋ ਗਈ ਜਾਂ ਕੋਈ ਹੋਰ ਲੈ ਗਿਆ ਤੇ ਉੱਥੇ ਕੀ ਸੋਲੂਸ਼ਨ ਹੁੰਦਾ
1: ਇਹ ਨਾ ਮੇਰੇ ਧਿਆਨ ਚ ਕੀ ਹੁੰਦਾ ਨਾ ਕਈ ਵਾਰੀ ਲੋਕ ਗਰੀਬ ਕਿਉਂਕਿ ਇਹ ਗਰੀਬ ਡਿਪਾਰਟਮੈਂਟ ਨਾਲ ਲੋਕਾਂ ਨਾਲ ਸੰਬੰਧਿਤ
0: ਕਈ ਵਾਰੀ ਕੀ ਹੋ ਜਾਂਦਾ
1: ਤੁਹਾਨੂੰ ਨੌਲੇਜ
0: ਗਿਆਨ ਨੌਲੇਜ ਦੀ
1: ਲਾਭ ਕਿਹੜੀ ਹੁੰਦਾ ਕਿ ਆਪਣਾ ਕੇਸ ਜਾਂ ਤਾਂ ਸੰਬੰਧਿਤ ਸਰਪੰਚ ਐਮਸੀ ਜਾਂ ਕਿਸੇ ਵੀ ਪਾਰਟੀ ਦੇ ਮੈਂਬਰ ਨੂੰ ਫੜਾ ਦਿੰਦੇ ਆ ਹੁਣ ਦੱਸਾਂ ਜਿਵੇਂ ਦੱਸਿਆ ਸਾਡਾ ਟਾਈਮ ਬਾਉਂਡ ਜੇ ਵਿਦਿਨ ਟਾਈਮ ਸਾਡੇ ਕੋਲ ਆਊਗਾ ਤਾਂ ਅਸੀਂ ਕੇਸ ਕਰਾਂਗੇ
0: ਜੀ
1: ਨਹੀਂ ਤਾਂ ਉਹ ਕੇਸ ਲੇਟ ਹੋ ਕੇ ਰੱਦ ਹੋ ਜਾਊਗਾ
0: ਜੀ
1: ਤਾਂ ਕੋਸ਼ਿਸ਼ ਹੀ ਨਹੀਂ ਕਰਦੇ ਦਫ਼ਤਰ ਚ ਆ ਕੇ ਪਤਾ ਕਰਨ ਦਾ
0: ਜੀ ਯਾਨੀ ਕਿ ਤੁਸੀਂ ਕਿਹਾ ਕਿ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਤੇ ਵਿਆਹ ਤੋਂ ਦੋ ਮਹੀਨੇ ਬਾਅਦ ਤੱਕ ਹੀ ਅਪਲਾਈ ਕਰ ਸਕਦੇ ਆ ਜੇ ਤੀਜਾ ਮਹੀਨਾ ਹੋ ਗਿਆ ਫਿਰ ਉਹ ਅਪਲਾਈ ਨਹੀਂ ਕਰ ਸਕਦੇ ਜੀ ਇਸੇ ਹੀ ਸਵਾਲ ਤੇ ਆਉਂਗੀ ਇੱਕ ਫੋਨ ਕਾਲ ਹੈ ਜੀ ਹੈਲੋ
2: ਹਾਂਜੀ
0: ਨਮਸਕਾਰ ਜੀ ਆਪਣਾ ਨਾਮ ਦੱਸ ਦਿਓ
2: ਜਸਵੰਤ ਕੌਰ
0: ਬੋਲਦੀ ਜਸਵੰਤ ਕੌਰ ਜੀ ਸਵਾਗਤ ਹੈ ਤੇ ਕੀ ਸਵਾਲ ਹੈ ਤੁਹਾਡਾ
2: ਸਾਡਾ ਤਾਂ ਸਵਾਲ ਇਹੀ ਹੈ ਜੀ ਵੀ ਮੇਰੇ ਨੂੰ ਹੈ ਮੇਰੀ ਜੀ ਬਹੁਤ ਛੋਟੀ ਉਮਰ ਦੀ ਆ
0: ਜੀ
2: ਵਿਧਵਾ ਜੀ ਮੇਰੇ ਲਵੇ ਹੀ ਆ ਜੀ
0: ਜੀ
2: ਤੇ ਵੀ ਅਸੀਂ ਬੱਚੇ ਦੋ ਆ ਜੀ ਮੇਰੀ ਡੈਥ ਹੋ ਗਈ ਸੀ ਜੀ ਢਾਈ ਸਾਲ ਹੋ ਗਏ ਜੀ
0: ਜੀ
2: ਹਾਂਜੀ ਉਹਦੇ ਬਾਅਦ ਜੀ ਪਹਿਲਾਂ ਤਾਂ ਗੁੱਡ ਗਿਆ ਜੀ 6 ਸਾਲਾਂ ਦੀ ਹੁਣ ਤਾਂ 6.5 ਸਾਲ ਲੱਗਿਆ ਤੇ ਮੁੰਡਾ ਜੀ ਉਹ ਤੋਂ 5 ਮਹੀਨੇ ਬਾਅਦ ਹੋਇਆ ਸੀ
0: ਕਿਉਂਕਿ
2: ਉਹ ਕੋਈ ਨੌਕਰੀ ਸਾਨੂੰ ਜੇ ਕੋਈ ਅਸੀਂ ਮਿਲ ਜਾਵੇ ਤਾਂ
0: ਜੀ ਵੈਸੇ ਡਿਪਾਰਟਮੈਂਟ ਮੈਨੂੰ ਲੱਗਦਾ ਸੁਨੀਤਾ ਮੈਮ ਇਹ ਨਹੀਂ ਹੈ ਤੁਹਾਡੇ ਅੰਡਰ
1: ਤੇ ਡੀਸੀ
0: ਹਾਂਜੀ ਪਰ ਉਹਨਾਂ ਨੂੰ ਵਿਧਵਾ ਪੈਨਸ਼ਨ ਮਿਲ ਰਹੀ ਹੈ ਜੀ ਨੌਕਰੀ ਸੰਬੰਧੀ ਵੈਸੇ ਤੁਹਾਨੂੰ ਰਸਤਾ ਮੇਰੇ ਖਿਆਲ ਤੇ ਸੁਨੀਤਾ ਮੈਮ ਜੇ ਉਹਨਾਂ ਤੁਹਾਡੇ ਦਿਮਾਗ ਚ ਕੁਛ ਹੈ ਤਾਂ ਨਹੀਂ ਅਦਰਵਾਈਜ਼ ਉਹਨਾਂ ਆਪਣੇ ਪਿੰਡ ਦੇ ਸਰਪੰਚ ਰਾਹੀਂ ਉਹ ਡੀਸੀ ਆਫਿਸ
1: ਡੀਸੀ ਸਾਹਿਬ ਉਹਨਾਂ ਕਰ ਕਹਿੰਦੇ ਇੱਕ ਤਰਸ ਦੇ ਆਧਾਰ ਤੇ ਉਹਨਾਂ ਨੂੰ ਕਿੱਥੇ ਨਾ ਕਿੱਥੇ ਸੈਟਲਮੈਂਟ ਡੀਸੀ ਦਫ਼ਤਰ ਚ ਤੁਸੀਂ ਜੀ ਇੱਕ ਵਾਰੀ ਆਪਣੀ ਐਪਲੀਕੇਸ਼ਨ ਦਿਓ ਜੀ ਡੀਸੀ ਸਾਹਿਬ ਹਾਂਜੀ ਬਠਿੰਡਾ ਚ
0: ਤੇ ਤੁਸੀਂ ਆਪਣੇ ਜਿਹੜੇ ਏਰੀਏ ਦੇ ਐਮਸੀ ਜਾਂ ਸਰਪੰਚ ਜਾਂ ਕਿਸੇ ਤੇ ਉਹਨਾਂ ਨੂੰ ਲੈ ਕੇ ਇੱਕ ਵਾਰੀ ਡੀਸੀ ਆਫਿਸ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਸਕਦੇ ਹੋ ਤੇ ਉਹ ਮਤਲਬ ਕਿਸੇ ਨਾ ਕਿਸੇ ਡਿਪਾਰਟਮੈਂਟ ਚ ਜਾਂ ਉਹ ਕਿਸੇ ਨਾ ਕਿਸੇ ਤਰੀਕੇ ਉਹ ਮਦਦ ਕਰ ਸਕਦੇ ਨੇ ਜਿਹੜਾ ਸੁਨੀਤਾ ਮੈਮ ਦਾ ਡਿਪਾਰਟਮੈਂਟ ਆ ਉਹ ਜ਼ਿਲ੍ਹਾ ਭਲਾਈ ਅਫਸਰ ਦੇ ਤਹਿਤ ਯਾਨੀ ਕਿ ਇਹਨਾਂ ਦੇ ਆਉਂਦੇ ਆ ਜੀ ਕੇਸ ਜਾਂ ਤਾਂ ਪੜ੍ਹਾਈ ਬੱਚਿਆਂ ਦੀ ਪੜ੍ਹਾਈ ਲਈ ਜਾਂ ਫਿਰ ਗਰੀਬ ਲੜਕੀਆਂ ਦੇ ਜਾਂ ਕਹਿ ਸਕਦੇ ਹਾਂ ਕਿ ਆਸ਼ੀਰਵਾਦ ਸਕੀਮ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਸੁਨੀਤਾ ਮੈਮ ਮੈਂ ਗੱਲ ਉੱਥੇ ਹੀ ਆਸ਼ੀਰਵਾਦ ਦੇ ਸਕੀਮ ਦੇ ਵਿਚਾਰ ਕਹਿ ਰਹੀ ਸੀ ਕਿ ਬਾਏ ਚਾਂਸ ਸਕੀਮ ਦਿੱਤੀ ਗਈ ਸਰਕਾਰ ਨੇ ਕਿਸੇ ਨਾ ਕਿਸੇ ਗਲਤੀ ਕਰਕੇ ਕਿਤੇ ਸਕੀਮ ਹੋਰ ਚਲੀ ਗਈ ਜਾਂ ਕੋਈ ਹੋਰ ਫਾਇਦਾ ਕੀ ਤੁਹਾਡੇ ਕੋਲ ਕੋਈ ਅਜਿਹਾ ਕੇਸ ਵੀ ਆਇਆ ਜਾਂ ਆਉਂਦਾ
1: ਮੈਂ ਸਹੀ ਕੁਐਸਚਨ ਤੁਸੀਂ ਪਿਛਲੇ ਹੀ ਦਿਨ ਕੀ ਮਤਲਬ ਅਲੱਗ ਜਿਹਾ ਹੋਇਆ ਕਦੇ ਸੋਚਿਆ ਨੀ ਸੀ ਕੀ ਹੋਇਆ ਇੱਕ ਲੇਡੀ ਦਾ ਸੀ ਕੇਸ ਸਾਡੇ ਕੋਲ ਉਹਨਾਂ ਅਪਲਾਈ ਸੀ ਤਾਂ ਸਾਡੇ ਕੋਲ ਜਿਵੇਂ ਪੁੱਛਣ ਆਈ ਕਿ ਮੈਨੂੰ ਲਾਭ ਨੀ ਮਿਲਿਆ ਅਸੀਂ ਦੇਖਿਆ ਵੀ ਉਹਦਾ ਲਾਭ ਮਿਲ ਚੁੱਕਿਆ ਉਹਨੂੰ
0: ਅੱਛਾ
1: ਅਸੀਂ ਕਿਹਾ ਕਿ ਬੀਬੀ ਤੁਹਾਨੂੰ ਖਾਤਾ ਮਿਲ ਚੁੱਕਿਆ ਚਲੋ ਕਈ ਵਾਰੀ ਇਹਨਾਂ ਨੂੰ ਨਹੀਂ ਪਤਾ ਚੱਲਦਾ ਵੀ ਤੁਸੀਂ ਬੈਂਕ ਦੀ ਸਟੇਟਮੈਂਟ ਲੈ ਆਇਓ
0: ਜੀ
1: ਅਸੀਂ ਦੇਖ ਲਾਂਗੇ ਜੇ ਨਹੀਂ ਵੀ ਆਇਆ ਹੋਇਆ ਤਾਂ ਅਸੀਂ ਆਪਾਂ ਉੱਪਰੋਂ ਕਮਾਂਗੇ ਵੀ ਆਹ ਖਾਤਾ ਦਿੱਤਾ ਸੀ ਪੇਮੈਂਟ ਨਹੀਂ ਆਈ ਇਸੇ ਤਰ੍ਹਾਂ ਆਪਦਾ ਬੈਂਕ ਖਾਤਾ ਲਈ ਸਾਡੇ ਕੋਲ ਪਰ ਅਸੀਂ ਜਿਹੜਾ ਆਪਦੇ ਖਾਤੇ ਨਾਲ ਜਿਹੜਾ ਸਾਨੂੰ ਦਿੱਤਾ ਗਿਆ ਸੀ ਮਿਲਾਇਆ ਉਹਨਾਂ ਨਾਲ ਖਾਤਾ ਨਹੀਂ ਮਿਲਿਆ
0: ਅੱਛਾ
1: ਅਸੀਂ ਕਿਹਾ ਬੀਬੀ ਤੁਸੀਂ ਇਹ ਵਾਲਾ ਹੀ ਖਾਤਾ ਆਪਦਾ ਲੈ ਕੇ ਆਓ ਜਿਹੜਾ ਸਾਨੂੰ ਦਿੱਤਾ ਸੀ
0: ਯਾਨੀ ਕਿ ਉਹਨਾਂ ਸਕੀਮ ਪਹੁੰਚ ਚੁੱਕੀ ਸੀ ਪਰ ਉਹ ਖਾਤਾ ਹੋਰ ਸੀ
1: ਤਾਂ ਥੋੜੇ ਦਿਨਾਂ ਬਾਅਦ ਆਈ ਕਹਿੰਦੀ ਮੇਰੇ ਕੋਲ ਇਸ ਨਾਮ ਦਾ ਕੋਈ ਖਾਤਾ ਨਹੀਂ
0: ਅੱਛਾ ਜੀ
1: ਫਿਰ ਅਸੀਂ ਉਹਨੂੰ ਦਿਖਾਇਆ ਦੇਖੋ ਫਿਰ ਉਹਦੇ ਯਾਦ ਆਇਆ ਕਿ ਹਾਂ ਮੈਂ ਤੁਹਾਨੂੰ ਫਾਈਲ ਚ ਜਿਹੜਾ ਖਾਤਾ ਉਸ ਟਾਈਮ ਦੇ ਕੇ ਗਈ ਸੀ 4 ਮਹੀਨਿਆਂ ਬਾਅਦ ਬੈਂਕ ਵਾਲੇ ਮੇਰੇ ਘਰੇ ਆਏ ਸੀ ਉਹ ਵਾਲੇ ਖਾਤੇ ਦੀ ਕਾਪੀ ਮੈਥੋਂ ਲੈ ਕੇ ਚਲੇ ਗਏ ਸੇਮ ਨਾਮ ਦਾ ਖਾਤਾ ਹੀ ਸੀ
0: ਅੱਛਾ ਜੀ
1: ਤੇ ਮੈਨੂੰ ਹੋਰ ਖਾਤਾ ਦੇ ਗਏ ਮੈਨੂੰ ਆਹ ਖਾਤਾ ਦੇ ਗਏ ਹੁਣ ਉਸ ਖਾਤੇ ਦਾ ਨਾਲ ਮੈਨੂੰ ਕੁਛ ਨੀ ਯਾਦ
0: ਅੱਛਾ ਜੀ
1: ਅਸੀਂ ਫਿਰ ਬੀਬੀ ਨੇ ਸਮਝਾਇਆ ਇੱਕ ਤਾਂ ਤੁਸੀਂ ਸਾਡੇ ਕੋਲ ਜੇ ਉਸੇ ਟਾਈਮ ਆਉਣਾ ਸੀ ਠੀਕ ਹੈ ਕਿਉਂਕਿ ਇਹ ਪੇਮੈਂਟ ਉਸ ਖਾਤੇ ਚ ਜਾ ਚੁੱਕੀ ਹੈ
0: ਠੀਕ ਹੈ
1: ਪਰ ਉਹ ਲਾ ਲਓ ਚੰਗੀ ਕਿਸਮਤ ਜਾਂ ਉਹਨਾਂ ਪੈਸਿਆਂ ਤੇ ਉਹਨਾਂ ਦਾ ਹੱਕ ਹੀ ਸੀ ਜਿਹੜਾ ਉਹਨਾਂ ਕੋਲ ਆਉਣਾ ਹੀ ਸੀ ਫਿਰ ਉਹ ਬੈਂਕ ਦੇ ਵਿੱਚ ਅਸੀਂ ਉਹ ਖਾਤੇ ਦਾ ਪੜਤਾਲ ਕਰਵਾਈ ਪਤਾ ਚੱਲਿਆ ਕਿ ਉਹ ਖਾਤੇ ਦੇ ਵਿੱਚ ਜੇ ਪੇਮੈਂਟ ਪਈ ਹੈ ਉਹ ਕਿਸੇ ਵੱਲੋਂ ਕਰਵਾਈ ਨਹੀਂ ਗਈ ਅਸੀਂ ਬੈਂਕ ਮੈਨੇਜਰ ਨਾਲ ਤਾਲਮੇਲ ਕਰਕੇ ਉਸ ਜਿਹੜਾ ਖਾਤੇ ਸੀ ਉਹਦੀ ਪੜਤਾਲ ਕਰਕੇ ਕਿ ਉਹਨਾਂ ਦਾ ਆਪਦਾ ਖੁਦ ਦੀ ਕੋਈ ਸਕੀਮ ਅਪਲਾਈ ਨਹੀਂ ਸੀ ਤਾਂ ਅਸੀਂ ਉਸ ਲੇਡੀ ਦੇ ਖਾਤੇ ਦੇ ਵਿੱਚ ਪੇਮੈਂਟ ਵਾਪਸ ਪਵਾਈ
0: ਕਿਆ ਬਾਤ ਹੈ ਜੀ ਬਹੁਤ ਵਧੀਆ ਕਈ ਵਾਰੀ ਕੀ ਹੁੰਦਾ ਕਿਸੇ ਗਿਆਨ ਦੀ ਕਮੀ ਦੇ ਨਾਲ ਜਾਂ ਆਪਾਂ ਕਹਿ ਸਕਦੇ ਹਾਂ ਜਦੋਂ ਆਪਾਂ ਥੋੜਾ ਘੱਟ ਪੜ੍ਹੇ ਹੁੰਦੇ ਹਾਂ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਹੁਣ ਬੈਂਕ ਵਾਲੇ ਆਏ ਕਾਗਜ਼ ਅਕਾਊਂਟ ਨੰਬਰ ਕੁਝ ਹੋਰ ਤੇ ਕੁਝ ਹੋਰ ਦੇ ਗਏ ਤਾਂ ਆਪਾਂ ਉਡੀਕਦੇ ਪਏ ਹਾਂ ਸਕੀਮ ਨੂੰ ਸਕੀਮ ਸਰਕਾਰ ਦੇ ਚੁੱਕੀ ਹੈ
1: ਹਾਂ 1.5 ਸਾਲ ਹੋ ਚੁੱਕੇ ਸੀ ਉਹਨੂੰ
0: ਉਹ 1.5 ਸਾਲ ਬਾਅਦ
1: ਹਾਂਜੀ ਉਹਨਾਂ ਨੂੰ ਮਿਲ ਗਿਆ
0: ਵਾਹ ਜੀ ਵਾਹ ਤੇ 0164242341 ਹੋਇਆ ਜੀ ਡਾਇਲ ਹੈਲੋ

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਸਾਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਤੀਰਥ ਯਾਤਰਾ ਨਾਲ ਜੁੜੀਆਂ ਥਾਵਾਂ 'ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਨੇ। ਪੁਲਿਸ ਨੇ ਰਵਾਇਤੀ ਪਹਿਲਗਾਮ ਰੂਟ 'ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਦਾ ਭਾਰਤ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ ਵਿਖੇ ਅਫਗਾਨਿਸਤਾਨ ਨਾਲ ਹੋਏਗਾ। ਇਹ ਮੈਚ ਹੁਣ ਤੋਂ ਥੋੜੀ ਦੇਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਇਸ ਸਮੇਂ ਲੜੀ ਵਿੱਚ 1-0 ਨਾਲ ਅੱਗੇ ਹੈ ਅਤੇ ਅੱਜ ਦੇ ਮੁਕਾਬਲੇ ਵਿੱਚ ਲੜੀ ਜਿੱਤਣ ਦਾ ਟੀਚਾ ਰੱਖੇਗੀ।

0: ਸਤਲੁਜ ਦਰਿਆ ਦੇ ਤੁਸੀਂ ਬੰਨ ਤੇ ਗਿੱਦੜਪਿੰਡੀ ਤੋਂ ਫਲੋਰ ਤੱਕ ਪੱਕੀ ਸੜਕ ਬਣਾਉਣ ਦੇ ਕਾਰਜ ਦਾ ਨੀਂਹ ਪੱਥਰ ਭਲਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੱਖਣਗੇ। ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਲ 2023 ਦੌਰਾਨ ਮੰਡਾਲਾ ਛੰਨਾ ਨੇੜੇ ਬੰਨ ਟੁੱਟਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ। ਉਸ ਸਮੇਂ ਤੋਂ ਹੀ ਬੰਨ ਨੂੰ ਮਜ਼ਬੂਤ ਕਰਨ ਅਤੇ ਇਸ ਉੱਪਰ ਪੱਕੀ ਸੜਕ ਬਣਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਗਿੱਦੜਪਿੰਡੀ ਤੋਂ ਫਲੌਰ ਤੱਕ ਬਣਨ ਵਾਲੀ ਇਹ ਸੜਕ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜੇਗੀ। ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਕੱਲ੍ਹ ਅੰਮ੍ਰਿਤਸਰ ਸ੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਬੰਦੇ ਭਾਰਤ ਐਕਸਪ੍ਰੈਸ ਨੂੰ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਆਪਣੇ ਨਵੇਂ ਰੂਟ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਨਾਲ ਦੂਰੀ ਅਤੇ ਯਾਤਰਾ ਦੇ ਸਮੇਂ 'ਚ ਕਾਫ਼ੀ ਕਮੀ ਆਏਗੀ। ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਸ੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਨਾਲ ਜੁੜਦੇ ਹੋਏ ਇਹ ਸੇਵਾ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਯਾਤਰੀਆਂ ਲਈ ਤੇਜ਼, ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਯਾਤਰਾ ਪ੍ਰਦਾਨ ਕਰੇਗੀ। ਮੰਤਰੀ ਨੇ ਕਿਹਾ ਕਿ ਇਹ ਸੇਵਾ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ, ਸ੍ਰੀ ਰਾਮ ਤੀਰਥ ਜੀ ਅਤੇ ਅੰਮ੍ਰਿਤਸਰ ਵਿੱਚ ਸ੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਨਾਲ ਜੋੜਨ ਵਾਲੇ ਧਾਰਮਿਕ ਸੈਰ ਸਪਾਟਾ ਸਰਕਟ ਨੂੰ ਮਜ਼ਬੂਤ ਕਰੇਗੀ। ਇਸ ਦੇ ਨਾਲ ਹੀ ਖੇਤਰ ਵਿੱਚ ਆਰਥਿਕ ਗਤੀਵਿਧੀਆਂ, ਸੈਰ ਸਪਾਟਾ ਅਤੇ ਵਪਾਰ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਸਾਰੀਆਂ ਆਧੁਨਿਕ ਸਹੂਲਤਾਂ ਨਾਲ 62 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਿਆਸ ਰੇਲਵੇ ਜੰਕਸ਼ਨ ਨੂੰ ਮੁੜ ਵਿਕਸਿਤ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ MLA ਹੋਸਟਲ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਿਰਾਸਤੀ ਵਸਤੂਆਂ ਦਾ ਰਖਵਾਲਾ ਕੌਣ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਪੀਕਰ ਸੰਧਵਾ ਨੇ ਕਿਹਾ ਕਿ ਇਸ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਦਾ ਸਿਰ ਚੁੱਕੇਗਾ ਅਤੇ ਜਵਾਬਦੇਹੀ ਤੈਅ ਕੀਤੀ ਜਾਏਗੀ। ਇਹ ਕਾਰਵਾਈ 4 ਜੂਨ ਨੂੰ ਸ਼ਿਕਾਗੋ ਦੇ ਚੰਡੀਗੜ੍ਹ ਸਥਿਤ MLA ਹੋਸਟਲ ਤੋਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਨੀਵੇਂ ਸਟੂਲ ਦੇ ਸੈੱਟ ਦੀ ਨਿਲਾਮੀ ਬਾਰੇ ਇੱਕ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੀਤੀ ਗਈ ਹੈ, ਜੋ ਕਿ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ $72,720 $59 ਲੱਖ ਰੁਪਏ ਤੋਂ ਵੱਧ ਵਿੱਚ ਕੀਤੀ ਗਈ ਸੀ। ਇਹ ਵਿਰਾਸਤੀ ਫਰਨੀਚਰ ਵਸਤੂਆਂ ਆਰਕੀਟੈਕਟ ਲੀ ਕਾਰਬੋਜੀਆ ਅਤੇ ਪੀਰੇ ਜੈਨਰ ਦੁਆਰਾ ਡਿਜ਼ਾਇਨ ਕੀਤੀਆਂ ਗਈਆਂ ਸਨ ਜਦੋਂ ਚੰਡੀਗੜ੍ਹ ਬਣਾਇਆ ਗਿਆ ਸੀ। ਸੂਬੇ ਦੇ ਖੇਡਾਂ ਦੇ ਸਮਾਨ, ਜੁੱਤੀਆਂ ਅਤੇ ਚਮੜੇ ਦੇ ਨਿਰਮਾਣ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਬੀਤੇ ਕੱਲ੍ਹ ਫੁੱਟਵੀਅਰ ਡਿਜ਼ਾਇਨ ਅਤੇ ਵਿਕਾਸ ਸੰਸਥਾ FDDI ਨਾਲ ਇੱਕ ਨੈਤਿਕ ਸਮਝੌਤੇ ਅਤੇ ਹਸਤਾਖਰ ਕੀਤੇ ਨੇ। ਇਹ ਸਹਿਯੋਗ ਇਨ੍ਹਾਂ ਖੇਤਰਾਂ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚਾ, ਹੁਨਰਮੰਦ ਮਨੁੱਖੀ ਸ਼ਕਤੀ, ਡਿਜ਼ਾਇਨ ਅਤੇ ਨਵੀਨਤਾ ਸਹਾਇਤਾ ਅਤੇ ਮਜ਼ਬੂਤ ਬਾਜ਼ਾਰ ਸਬੰਧ ਪ੍ਰਭਾਵਿਤ ਕਰੇਗਾ। ਇਹ ਭਾਈਵਾਲੀ ਪੰਜਾਬ ਆਧਾਰਿਤ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਨੂੰ ਰਾਸ਼ਟਰੀ ਅਤੇ ਆਲਮੀ ਪੱਧਰ ਤੇ ਸਪਲਾਈ ਚੇਨਾਂ ਦਾ ਹਿੱਸਾ ਬਣਨ ਅਤੇ ਆਪਣੀ ਬਰਾਮਦ ਮੌਜੂਦਗੀ ਦਾ ਵਿਸਥਾਰ ਕਰਨ ਦੇ ਯੋਗ ਬਣਾਏਗੀ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਾਹਤਕਾਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਦੁਆਰਾ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀਆਂ ਦੀ ਚੁਣੌਤੀ ਵੱਧ ਰਹੀ ਹੈ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦੇ ਹੋਏ ਉਨ੍ਹਾਂ ਨੇ ਛੱਡੀਆਂ ਗਈਆਂ ਔਰਤਾਂ ਦੇ ਇਨ੍ਹਾਂ ਅੰਕੜਿਆਂ ਦਾ ਹਵਾਲਾ ਦਿੱਤਾ ਅਤੇ ਇਨ੍ਹਾਂ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ ਨਾਲ ਮੁਲਾਕਾਤ ਕਰ ਰਹੇ ਸਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਵਿਰੁੱਧ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 6 ਕਿਲੋ ਹੈਰਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਤਮਾਂ ਖਤਮ ਹੋਈਆਂ। ਸਾਡਾ xhandle@AIR.RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੋਂ ਸੁਣੋਗੇ 1:40 ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ FM 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸੁਣਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।
2: ਹੈਲੋ ਫਰਮਾਇਸ਼
1: ਜੀ, ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਜੀ ਕਿਰਨਪਾਲ ਤਮਾਮ ਸਰੋਤਿਆਂ ਦੇ ਨਾਲ। ਸੋ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਸਾਰੇ ਸਰੋਤਿਆਂ ਨੂੰ। ਅੱਜ ਦੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਰੋਤੇ ਤੁਹਾਨੂੰ ਸੁਣਾ ਰਹੇ ਹਾਂ ਜੀ ਪਹਿਲਾਂ ਇੱਕ ਮੁਲਾਕਾਤ, ਜਿਸ ਦਾ ਵਿਸ਼ਾ ਹੈ ਪੰਜਾਬ ਸਰਕਾਰ ਦੇ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਜਾਣਕਾਰੀ। ਇਸ ਬਾਰੇ ਜਾਣਕਾਰੀ ਤੁਹਾਨੂੰ ਦੇਣਗੇ ਵਰੀਤਾ ਰਾਣੀ, ਆਂਗਨਵਾੜੀ ਵਰਕਰ ਰਾਮਾ ਮੰਡੀ। ਇਨ੍ਹਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜੌਰਾ। ਸੋ ਸੁਣਦੇ ਹਾਂ ਪਹਿਲਾਂ ਇਹ ਮੁਲਾਕਾਤ।
3: ਪਰਿਵਾਰ ਸੁਣ ਰਹੀਆਂ ਤਮਾਮ ਭੈਣਾਂ

0: ਮਨਦੀਪ ਰਜੌਰਾ ਵੱਲੋਂ ਸਤਿ ਸ੍ਰੀ ਅਕਾਲ। ਭੈਣੋ, ਪੰਜਾਬ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਹੈ ਅਤੇ ਇਸ ਦੇ ਫਾਰਮ ਪਿਛਲੇ 2-3 ਦਿਨਾਂ ਤੋਂ ਭਰੇ ਜਾਣੇ ਸ਼ੁਰੂ ਹੋ ਗਏ ਨੇ। ਇਹ ਫਾਰਮ ਕਿੱਥੇ ਭਰਨੇ ਨੇ, ਕਿਵੇਂ ਭਰੇ ਜਾਣੇ ਹੈ, ਕਿਵੇਂ ਇਹ ਪੈਸੇ ਤੁਹਾਡੇ ਖਾਤਿਆਂ ਦੇ ਵਿੱਚ ਪਹੁੰਚਣਗੇ, ਕਿਹੜੇ ਕਾਗਜ਼ ਚਾਹੀਦੇ ਹੈ, ਇਹ ਸਾਰੀ ਗੱਲਬਾਤ ਜਾਣਨ ਦੇ ਲਈ ਅਸੀਂ ਧਰਾਤਲ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਜਾ ਕੇ ਫਾਰਮ ਭਰਨ ਵਾਲੀ ਆਂਗਨਵਾੜੀ ਵਰਕਰ ਭੈਣ ਵਰੀਤਾ ਰਾਣੀ ਦੇ ਨਾਲ ਗੱਲਬਾਤ ਕੀਤੀ, ਜੋ ਕਿ ਰਾਮਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਜਾਣਕਾਰੀ ਸਾਨੂੰ ਦੇ ਰਹੇ ਨੇ ਆਂਗਨਵਾੜੀ ਵਰਕਰ ਭੈਣ ਵਰੀਤਾ ਰਾਣੀ ਜੀ।
1: ਵਰੀਤਾ ਰਾਣੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
2: ਹਾਂਜੀ, ਧੰਨਵਾਦ ਜੀ।
1: ਮੈਡਮ ਵਰੀਤਾ ਜੀ, ਬਹੁਤ ਚਰਚਾ ਦੇ ਵਿੱਚ ਹੈ ਅਤੇ ਕੰਮ ਜਿਹੜਾ ਹੈ ਉਹ ਵੀ ਇਸ ਸਕੀਮ ਬਾਰੇ ਚੱਲ ਰਿਹਾ ਹੈ, ਜੋ ਯੋਜਨਾ ਸੋਸ਼ਲ ਸਿਕਿਉਰਿਟੀ ਦੀ ਹੈ, ਮਾਵਾਂ ਧੀਆਂ ਸਨਮਾਨ ਯੋਜਨਾ। ਇਸ ਯੋਜਨਾ ਬਾਰੇ ਤੁਸੀਂ ਸਾਨੂੰ ਦੱਸੋ, ਇਹ ਕੀ ਯੋਜਨਾ ਹੈ, ਕਿਸ ਤਰ੍ਹਾਂ ਦੀ ਇਹਦੇ ਚ ਸੁਵਿਧਾਵਾਂ ਮਾਵਾਂ ਭੈਣਾਂ ਨੂੰ ਦਿੱਤੀਆਂ ਜਾਣੀਆਂ ਨੇ?
2: ਮੇਰਾ ਨਾਮ ਜੀ ਵਰੀਤ ਰਾਣੀ ਹੈ, ਵਾਰਡ ਨੰਬਰ 13, ਸੈਂਟਰ ਕੋਡ 528, ਰਾਮਾ ਮੰਡੀ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਤੋਂ ਬੋਲ ਰਹੀ ਹਾਂ। ਠੀਕ ਹੈ ਜੀ, ਅਸੀਂ ਇਸ ਸਕੀਮ ਦੇ ਅੰਦਰ ਕੰਮ ਕਰ ਰਹੇ ਹਾਂ। ਇਹਦਾ ਨਾਮ ਹੈ ਜੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ। ਠੀਕ ਹੈ ਜੀ, ਇਸ ਦੇ ਅੰਦਰ ਅਸੀਂ ਆਪਣੀਆਂ ਮਾਵਾਂ ਧੀਆਂ ਨੂੰ ਮੁੱਖ ਮੰਤਰੀ ਜੀ ਦੀ ਆਗਿਆ ਨਾਲ, ਮਤਲਬ ਕਿ ਆਮ ਜਿਹੜੀ ਜਨਰਲ ਵਰਗ ਹੈ ਉਹਨਾਂ ਦੀਆਂ ਔਰਤਾਂ ਨੂੰ 1000 ਰੁਪਿਆ ਜੀ, ਤੇ ਬੀਸੀ ਕੈਟਾਗਰੀ ਦੀਆਂ ਔਰਤਾਂ ਨੂੰ ਵੀ 1000 ਰੁਪਿਆ ਜੀ, ਤੇ ਅਨੁਸੂਚਿਤ ਜਾਤੀ ਤੇ ਆਪਣੀਆਂ ਜਿਹੜੀਆਂ ਹੁੰਦੀਆਂ ਐਸਸੀ ਕੈਟਾਗਰੀ ਦੀਆਂ ਵੂਮੈਨਸ ਜੀ, ਇਹਨਾਂ ਨੂੰ ਅਸੀਂ ਦੇ ਰਹੇ ਹਾਂ ਜੀ 1500 ਰੁਪਿਆ। ਇਹਦੇ ਵਾਸਤੇ ਆਪਾਂ ਨੂੰ ਜੀ ਜਿਹੜੇ ਡਾਕੂਮੈਂਟ ਜ਼ਰੂਰੀ ਹੁੰਦੇ ਆ, ਉਹਦੇ ਵਿੱਚ ਹੁੰਦਾ ਜੀ ਆਧਾਰ ਕਾਰਡ, ਵੋਟ ਕਾਰਡ ਆਪਣਾ ਪੰਜਾਬ ਦਾ ਹੋਵੇ ਜੀ, ਬੈਂਕ ਖਾਤਾ ਹੋਵੇ ਜੀ, ਇਸ ਦੇ ਨਾਲ ਜਿਹੜਾ ਐਸਸੀ ਵੂਮੈਨ ਹੁੰਦੀ ਹੈ ਤੇ ਉਹਨਾਂ ਕੋਲ ਐਸਸੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
1: ਠੀਕ ਹੈ ਜੀ, ਇਹ ਤੁਸੀਂ ਕਾਗਜ਼ ਸਾਨੂੰ ਦੱਸਤੇ, ਪਰ ਇਹਦੇ ਲਈ ਕਰਨਾ ਕੀ ਹੋਊਗਾ? ਘਰੇ ਬੈਠੀ ਇੱਕ ਔਰਤ ਜੋ ਤੁਹਾਡੇ ਬਾਰੇ, ਇਸ ਸਕੀਮ ਬਾਰੇ ਜਾਂ ਆਂਗਨਵਾੜੀ ਵਰਕਰਾਂ ਬਾਰੇ, ਸੈਂਟਰਾਂ ਬਾਰੇ ਨਹੀਂ ਜਾਣਦੀ, ਉਸ ਨੂੰ ਕਿੱਥੇ ਜਾਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ, ਕਿਵੇਂ ਕੋਈ ਲਾਹਾ ਲਵੇ ਇਸ ਸਕੀਮ ਦਾ, ਆਪਣੇ ਆਪ ਨੂੰ ਕਿੱਥੇ ਲੈ ਕੇ ਜਾਵੇ, ਕਿੱਥੇ ਰਜਿਸਟਰ ਕਰਾਵੇ, ਕਿਵੇਂ ਸ਼ੁਰੂ ਕਰੇ?
2: ਸਰਦਾਰ ਭਗਵੰਤ ਸਿੰਘ ਮਾਨ ਆਪਣੇ ਮੁੱਖ ਮੰਤਰੀ ਹੈ ਜੀ, ਇਹ ਕਦੋਂ ਤੋਂ ਆਪਣੇ ਬਿਆਨ ਆ ਰਿਹਾ ਜੀ, ਆਪਣੇ ਸੋਸ਼ਲ ਮੀਡੀਆ ਤੇ ਵੀ ਆ ਰਿਹਾ ਸਾਰੇ ਕਿਤੇ, ਇਸ ਦੇ ਬਾਰੇ ਉਹਨਾਂ ਦਾ ਪ੍ਰਚਾਰ ਹੋ ਰਿਹਾ। ਉਹਨਾਂ ਨੇ ਇਸ ਸਕੀਮ ਨੂੰ ਅਪ੍ਰੈਲ ਦੇ ਵਿੱਚ ਅਨਾਉਂਸ ਕਰਤਾ ਸੀਗਾ, ਤੇ ਜਰੀਏ ਜੀ ਲੋਕਾਂ ਨੇ, ਕਿਉਂਕਿ ਸਾਡੇ ਨਾਲ ਅੰਡਰਗਰਾਉਂਡ ਤੇ ਅਸੀਂ ਬੈਠੇ ਹਾਂ ਜੀ, ਆਂਗਨਵਾੜੀ ਵਰਕਰ ਹੋਣ ਕਰਕੇ ਸਾਡੇ ਨਾਲ ਲੋਕ ਜੀ ਸ਼ੁਰੂ ਤੋਂ ਜੁੜੇ ਹੁੰਦੇ ਆ, ਕਿਉਂਕਿ ਸਾਡੇ ਕੋਲ ਜਿਹੜੀ ਪ੍ਰੈਗਨੈਂਟ ਮਦਰ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਂਦੀ ਹੈ।
1: ਬਿਲਕੁਲ,
2: ਤੇ ਸਾਡੇ ਕੋਲ ਬੱਚੇ ਵੀ ਆਉਂਦੇ ਆ ਜੀ 3-6 ਸਾਲ ਵਾਲੇ, ਪ੍ਰੀ ਸਕੂਲ ਅਸੀਂ ਕਰਦੇ ਹਾਂ ਜੀ, ਉਸ ਦੇ ਨਾਲ ਸਾਡੇ ਨਾਲ ਲੋਕ ਅਟੈਚ ਹੁੰਦੇ ਜੀ ਗਰਾਊਂਡ ਲੈਵਲ।
1: ਬਿਲਕੁਲ ਜੀ ਬਿਲਕੁਲ, ਕਿਉਂਕਿ ਤੁਸੀਂ ਗਰਾਊਂਡ ਪੱਧਰ ਤੇ ਕੰਮ ਕਰ ਰਹੇ ਹੋ, ਹੈਨਾ?
2: ਹਾਂਜੀ ਹਾਂਜੀ, ਇਸ ਕਰਕੇ ਜੀ ਇਹ ਸਕੀਮ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦਿੱਤੀ ਹੈ
1: ਜੀ,
2: ਅਸੀਂ ਸੇਵਾ ਕੇਂਦਰ ਵਾਲੇ ਔਰ ਆਂਗਨਵਾੜੀ ਵਰਕਰ ਹੈ ਜਿਹੜੇ ਅਸੀਂ ਇਸ ਸਕੀਮ ਨੂੰ ਭਰ ਰਹੇ ਹਾਂ, ਤੇ ਉਹਨਾਂ ਨੇ ਨਾਲ ਇਸ ਦੇ ਲਈ ਸਾਨੂੰ ਇੱਕ ਸਖੀਆਂ ਪੁਆਇੰਟ ਕੀਤੀਆਂ ਜੀ।
1: ਠੀਕ ਹੈ ਜੀ,
2: ਸਖੀਆਂ ਜਿਹੜੀਆਂ ਘਰ ਘਰ ਜਾ ਕੇ ਜਿਹੜੀਆਂ ਫਾਰਮ ਭਰ ਰਹੀ ਹੈ, ਤੇ ਉਹ ਜਿਹੜੀ ਸਖੀ ਹੈ ਸਾਡੇ ਕੋਲ ਲਾਭਪਾਤਰੀ ਲੈ ਕੇ ਆਉਂਦੀ ਹੈ ਜਾਂ ਸਾਡੇ ਵੱਲ ਭੇਜ ਦਿੰਦੀ ਹੈ, ਤੇ ਲਾਭਪਾਤਰੀ ਖੁਦ ਵੀ ਆ ਜਾਂਦੇ ਕਿਉਂਕਿ ਸਾਨੂੰ ਜਾਣਦੇ ਹੈ, ਤੇ ਅਸੀਂ ਉਸ ਚੀਜ਼ ਨੂੰ ਆਨਲਾਈਨ ਕਰਦੇ ਹਾਂ ਜੀ।
1: ਠੀਕ ਹੈ ਜੀ, ਤੇ ਜਿਹੜੇ ਲਾਭਪਾਤਰੀ ਕਿਸੇ ਸਖੀ ਦੇ ਜਾਂ ਕਿਸੇ ਆਂਗਨਵਾੜੀ ਵਰਕਰ ਦੇ ਜਾਂ ਸੁਵਿਧਾ ਸੈਂਟਰ ਵਾਲੇ ਦੇ ਸੰਪਰਕ ਦੇ ਵਿੱਚ ਨਹੀਂ, ਉਹਨਾਂ ਨੂੰ ਕੀ ਇੰਤਜ਼ਾਰ ਕਰਨਾ ਚਾਹੀਦਾ ਕਿਸੇ ਸਖੀ ਦਾ ਉਹਨਾਂ ਦੇ ਕੋਲ ਆਉਣ ਦਾ, ਜਾਂ ਉਹਨਾਂ ਨੂੰ ਆਪ ਸੁਵਿਧਾ ਸੈਂਟਰ ਜਾਂ ਆਂਗਨਵਾੜੀ ਵਰਕਰਾਂ ਨੂੰ ਜਾ ਕੇ ਮਿਲਣਾ ਚਾਹੀਦਾ?
2: ਸਰ ਇਹ ਘਰ ਘਰ ਜਾ ਰਹੀ ਹੈ ਜੀ, ਜਿਹੜੀਆਂ ਸਖੀਆਂ ਸਰਕਾਰ ਨੇ ਲਾਈਆਂ ਜੀ, ਸਾਨੂੰ ਇੱਕ ਬੂਥ ਦਿੱਤੇ ਗਏ ਅਲੱਗ ਅਲੱਗ ਜਿਵੇਂ ਵਾਰਡ ਵਾਈਜ਼ ਬੂਥ ਹੈ, ਅਸੀਂ ਉਸ ਬੂਥ ਦੇ ਅਕੋਰਡਿੰਗ ਸਾਡੇ ਕੋਲ ਲਿਸਟਾਂ ਆਈ ਹੈ, ਅਸੀਂ ਉਹਨਾਂ ਦੇ ਵਿੱਚ ਉਹਨਾਂ ਦੀ ਵੋਟਰ ਲਿਸਟ ਦੇਖਦੇ ਹਾਂ, 18 ਸਾਲ ਤੋਂ ਪਲੱਸ ਜਿਹੜੀਆਂ ਲੜਕੀਆਂ ਜਾਂ ਲੇਡੀਜ਼ ਹੈ ਅਸੀਂ ਉਹਨਾਂ ਨੂੰ ਵੈਰੀਫਾਈ ਕਰਦੇ ਹਾਂ ਵੀ ਕਿਹੜੀਆਂ ਹੈ, ਤੇ ਜਿਹੜੀਆਂ ਐਂਡ ਤੇ ਰਹਿ ਜਾਣਗੀਆਂ ਅਸੀਂ ਉਹਨਾਂ ਨੂੰ ਕੰਟੈਕਟ ਨੰਬਰ ਲੈ ਕੇ ਉਹਨਾਂ ਦੇ ਫੋਨ ਵੀ ਕਰਾਂਗੇ ਉਹਨਾਂ ਨੂੰ। ਠੀਕ ਹੈ ਜੀ, ਉਹਨਾਂ ਨਾਲ ਗਰਾਊਂਡ ਲੈਵਲ ਤੇ ਜਿਹੜੀਆਂ ਸਖੀਆਂ ਉਹਨਾਂ ਨੂੰ ਭੇਜਾਂਗੇ ਉਹਨਾਂ ਦੇ ਘਰ, ਉਹਨਾਂ ਦੇ ਘਰ ਫਾਰਮ ਭਰਨ ਭੇਜਾਂਗੇ, ਫਿਰ ਉਹ ਸਾਡੇ ਕੋਲ ਉਹ ਗਾਈਡ ਕਰਨਗੇ ਵੀ ਜੇ ਤੁਸੀਂ ਰਹਿ ਗਏ ਤਾਂ ਜਾਓ ਆਂਗਨਵਾੜੀ ਸੈਂਟਰ, ਅਸੀਂ ਇਸ ਕੰਮ ਨੂੰ ਆਪਣਾ ਕੰਟੀਨਿਊ ਰੱਖਾਂਗੇ ਜੀ, ਕਿਉਂਕਿ ਸਾਡੇ ਮਹਿਕਮੇ ਵੱਲੋਂ ਇਹ ਹਦਾਇਤ ਹੈ। ਸਾਡੇ ਜਿਹੜੇ DPO ਸਰ ਨੇ ਬਠਿੰਡਾ ਦੇ, ਸ੍ਰੀ ਪੰਕਜ ਕੁਮਾਰ ਜੀ, ਉਹ ਇਸ ਲਈ ਬਹੁਤ ਤਕੜਾ ਉਪਰਾਲਾ ਕਰ ਰਹੇ ਆ, ਸਾਨੂੰ ਬਹੁਤ ਮਿਹਨਤ ਕਰ ਰਹੇ ਆ ਇਸ ਕੰਮ ਲਈ। ਸਾਡੀਆਂ ਜਿਹੜੀਆਂ ਮੰਨ ਲਓ ਸਾਡੀਆਂ ਸੁਪਰਵਾਈਜ਼ਰ ਹੈ, ਕਈ ਦਿਨਾਂ ਤੋਂ ਇਸ ਕੰਮ ਲਈ ਵਰਕ ਕਰ ਰਹੇ ਆ ਜੀ, ਕਿਉਂਕਿ ਉਹ ਸਖੀਆਂ ਨੂੰ ਇਹ ਜਿਹੜੇ ਫਾਰਮ ਹੈ ਅਲੋਟ ਕਰ ਰਹੇ ਆ, ਤੇ ਸਾਨੂੰ ਵੀ ਇਹ ਗਾਈਡ ਕਰ ਰਹੇ ਆ, ਸਾਨੂੰ ਟ੍ਰੇਨਿੰਗ ਵੀ ਦਿੱਤੀ ਹੈ ਜੀ ਉਹਨਾਂ ਨੇ ਇਸ ਕੰਮ ਲਈ। ਸਾਡੇ ਜਿਹੜੇ ਸੁਪਰਵਾਈਜ਼ਰ ਹੈ ਪਰਮਪਾਲ ਮੈਡਮ, ਪਾਲ ਮੈਡਮ, ਸਿਮਰਜੀਤ ਮੈਡਮ, ਪਰਮਜੀਤ ਮੈਡਮ, ਠੀਕ ਹੈ ਜੀ, ਇਹ ਸਾਰੀਆਂ ਮੈਡਮ ਹੈ ਜਿਹੜੀਆਂ ਸਾਡੀਆਂ

0: ਕੀਤਾ ਤੇ ਸਾਡੇ ਜਿਹੜੇ ਕਲਰਕ ਹੈ ਘਨਸ਼ਾਮ ਸਿੰਘ ਜੀ ਤੇ ਕਮਲ ਸਰ ਜੀ ਇਹ ਸਾਰੇ ਮਤਲਬ ਇਸ ਕੰਮ ਲਈ ਸਾਡੀ ਇੱਕ ਟੀਮ ਵਰਕ ਚੱਲ ਰਿਹਾ ਜੀ।
1: ਚਲੋ ਬਹੁਤ ਚੰਗੀ ਗੱਲ ਹੈ। ਬਰੀਤਾ ਮੈਡਮ ਤੁਸੀਂ ਸਾਨੂੰ ਇਹ ਦੱਸੋ ਲਾਭਪਾਤਰੀ ਕਿਹੜੇ ਇਸ ਸਕੀਮ ਦਾ ਲਾਭ ਲੈ ਸਕਦੇ ਹੈ ਤੇ ਕਿਹੜੀਆਂ ਔਰਤਾਂ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੀਆਂ ਸਾਨੂੰ ਇਹ ਦੱਸੋ ਪਹਿਲਾਂ, ਕਿਉਂਕਿ ਬਹੁਤ ਸਾਰੀਆਂ ਔਰਤਾਂ ਬਹੁਤ ਸਾਰੀਆਂ ਪੈਨਸ਼ਨਾਂ ਲੈ ਰਹੀਆਂ ਹੁੰਦੀਆਂ ਜਿਨ੍ਹਾਂ ਚ ਵਿਧਵਾ ਪੈਨਸ਼ਨ ਆ ਜਾਂਦੀ ਹੈ ਜਾਂ ਬੁਢਾਪਾ ਪੈਨਸ਼ਨ ਵੀ ਹੈ ਜਾਂ ਕਈ ਜਿਹੜੀਆਂ ਉਹ ਸਰਕਾਰੀ ਨੌਕਰੀਆਂ ਤੇ ਵੀ ਨੇ, ਤੁਸੀਂ ਦੱਸੋ ਕਿਹੜੀਆਂ ਲਾਭਪਾਤਰੀ ਹੈਗੀਆਂ ਨੇ ਤੇ ਕਿਹੜੀਆਂ ਲਾਭਪਾਤਰੀਆਂ ਨਹੀਂ ਬਣ ਸਕਦੀਆਂ।
0: 18 ਸਾਲ ਪਲੱਸ ਜਦੋਂ ਬੱਚਾ ਅਡਲਟ ਹੋ ਜਾਂਦਾ ਕੋਈ ਵੀ ਲੜਕੀ ਤਾਂ ਇਹ ਲਾਭ ਲੈ ਸਕਦੀ ਹੈ, ਪਰ ਜਿਹੜੀ ਲੜਕੀ ਜਾਂ ਕੋਈ ਔਰਤ ਸਰਕਾਰੀ ਨੌਕਰੀ ਕਰਦੀ ਹੈ ਜਾਂ ਜੇ ਕੋਈ ਸਰਕਾਰੀ ਪੈਨਸ਼ਨ ਲੈ ਰਹੀ ਹੈ ਰਿਟਾਇਰ ਅਫਸਰ ਹੈ ਉਹ ਇਸ ਚੀਜ਼ ਦਾ ਲਾਭ ਨਹੀਂ ਲੈ ਸਕਦਾ। ਬਾਕੀ ਜਿਹੜੇ ਬੁਢਾਪਾ ਪੈਨਸ਼ਨ ਲੈ ਰਹੇ ਆ ਵਿਧਵਾ ਪੈਨਸ਼ਨ ਲੈ ਰਹੀਆਂ ਔਰਤਾਂ ਉਹ ਇਹ ਲਾਭ ਲੈ ਸਕਦੀਆਂ, ਅਦਰਵਾਈਜ਼ ਬਾਕੀ ਸਾਰੀਆਂ ਜਿਹੜੀਆਂ ਇਸ ਕੈਟਾਗਰੀ ਚ ਆਉਣਗੀਆਂ ਵੀ ਆਪਾਂ ਉਹਨਾਂ ਨੂੰ ਲਾਭ ਦੇ ਸਕਦੇ ਹਾਂ
1: ਜੀ। ਸਭ ਤੋਂ
0: ਜਿਵੇਂ ਮੰਤਰੀ ਹੈ ਜੀ, ਜਿਹੜੇ MLA ਆ ਜਿਵੇਂ ਵਿਧਾਇਕ ਹੈ ਜਾਂ ਕੋਈ ਇਸ ਤਰ੍ਹਾਂ ਪੋਲੀਟੀਕਲ ਪਾਰਟੀਜ਼ ਦੇ ਨਾਲ ਉਹਨਾਂ ਨੂੰ ਪੇ ਆਂਦੀ ਹੈ ਪਿੱਛੋਂ ਸਰਕਾਰ ਵੱਲੋਂ, ਉਹਨਾਂ ਨੂੰ ਇਹ ਲਾਭ ਨਹੀਂ ਮਿਲੇਗਾ ਜੀ।
1: ਠੀਕ ਹੈ ਜੀ। ਵਰਿਤਾ ਜੀ ਘੱਟੋ ਘੱਟ ਉਮਰ 18 ਹੈ, ਕੀ ਕੋਈ ਵੱਧ ਤੋਂ ਵੱਧ ਉਮਰ ਵੀ ਰੱਖੀ ਹੋਈ ਹੈ?
0: ਨੋ ਸਰ, ਕੋਈ ਲਿਮਿਟ ਨਹੀਂ ਹੈ ਜੀ।
1: ਜੀ
0: ਜਦੋਂ ਤੱਕ ਆਪਣੀ ਜ਼ਿੰਦਗੀ ਆਪਣੀ ਕਰ ਸਕਦੇ ਆ ਜੀ, 80 ਸਾਲ ਦਾ ਚਾਹੇ ਬਜ਼ੁਰਗ 90 ਸਾਲ ਦਾ ਜੀ, ਜੇ ਨਹੀਂ ਆ ਸਕਦੇ ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਫੋਟੋ ਖਿੱਚ ਲਿਆਵਾਂਗੇ, ਇੰਨੀ ਹੈਲਪ ਕਰਾਂਗੇ ਜੀ।
1: ਬਹੁਤ ਚੰਗੀ ਗੱਲ ਹੈ। ਵਰਿਤਾ ਜੀ ਸਾਨੂੰ ਇਹ ਦੱਸੋ ਕਿ ਇਸ ਦੀ ਕੋਈ ਆਖਰੀ ਤਰੀਕ ਵੀ ਹੈ ਰਜਿਸਟ੍ਰੇਸ਼ਨ ਕਰਾਉਣ ਦੀ?
0: ਨਹੀਂ ਸਰ, ਹਜੇ ਕੋਈ ਲਾਸਟ ਡੇਟ ਨਹੀਂ ਆਈ ਹੈ। ਸਟਾਰਟ ਹੋਏ ਨੂੰ ਸਾਨੂੰ ਇੱਥੇ ਰਾਮਾ ਮੰਡੀ ਚ ਅਸੀਂ ਮਤਲਬ ਸਾਨੂੰ ਟ੍ਰੇਨਿੰਗ ਹੁੰਦੀ ਨੂੰ ਤਾਂ ਹੋ ਗਏ ਹਫਤਾ, ਅਸੀਂ ਜਿਹੜੀ ਇਹ 2-3 ਦਿਨ ਤੋਂ ਸ਼ੁਰੂ ਕਰ ਰਹੇ ਹਾਂ, ਆਨਲਾਈਨ ਕਰ ਰਹੇ ਤੇ ਆਫਲਾਈਨ ਵੀ ਕੰਮ ਹੋ ਰਿਹਾ, ਜਿੰਨੇ ਦਿਨ ਸਾਰੇ ਖਤਮ ਨਹੀਂ ਹੁੰਦੇ ਅਸੀਂ ਕਰੀ ਜਾਵਾਂਗੇ ਜੀ ਕੰਮ
1: ਜੀ। ਬਹੁਤ ਚੰਗੀ ਗੱਲ ਹੈ। ਜਾਣੀ ਕਿ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਵਿੱਚ ਵੀ, ਜਿਵੇਂ ਤੁਸੀਂ ਦੱਸਿਆ ਹੈ ਕਿ ਤੁਹਾਡੇ ਨਗਰ ਰਾਮਾ ਦੇ ਵਿੱਚ ਇਹ ਸੇਵਾ ਦਿੱਤੀ ਜਾਵੇਗੀ, ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੀ ਹੈ?
0: ਔਰ ਦਿੱਤੀ ਜਾ ਰਹੀ ਹੈ ਜੀ, ਪਿੰਡਾਂ ਚ ਵੀ ਦਿੱਤੀ ਜਾ ਰਹੀ ਹੈ ਔਰ ਸ਼ਹਿਰਾਂ ਚ ਵੀ ਦਿੱਤੀ ਜਾ ਰਹੀ ਹੈ, ਆਲ ਪੰਜਾਬ ਦੇ ਵਿੱਚ ਇਹ ਜਿਹੜੀ ਸੇਵਾ ਚੱਲ ਰਹੀ ਹੈ।
1: ਤੁਸੀਂ ਇੱਕ ਵਾਰ ਫੇਰ ਸਾਨੂੰ ਦੱਸ ਦਿਓ ਕਿਹੜੇ ਜ਼ਰੂਰੀ ਕਾਗਜ਼ਾਤ ਚਾਹੀਦੇ?
0: ਸਰ ਇਹਦੇ ਲਈ ਜ਼ਰੂਰੀ ਮਤਲਬ ਕਿ ਇੱਕ ਤਾਂ ਲੇਡੀਜ਼ ਦਾ ਆਧਾਰ ਕਾਰਡ, 18 ਸਾਲ ਦੇ ਹੋ ਗਏ ਅਡਲਟ ਹੋ ਗਏ, ਆਧਾਰ ਕਾਰਡ, ਵੋਟ ਕਾਰਡ ਜੀ
1: ਜੀ,
0: ਤੇ ਬੈਂਕ ਦਾ ਖਾਤਾ ਜੀ
1: ਜੀ,
0: ਬੈਂਕ ਦੇ ਖਾਤੇ ਦਾ ਕਿਉਂਕਿ ਸਾਨੂੰ ਅਕਾਊਂਟ ਨੰਬਰ ਔਰ ISC ਕੋਡ ਚਾਹੀਦਾ ਹੁੰਦਾ ਜੀ।
1: ਠੀਕ ਹੈ ਜੀ।
0: ਠੀਕ ਹੈ ਜੀ। ਇੱਕ ਜੇ ਜਾਤੀ ਆਪਣੀ SC ਹੈ ਜੀ ਤੇ SC ਦਾ ਸਰਟੀਫਿਕੇਟ ਚਾਹੀਦਾ ਜੀ।
1: ਠੀਕ ਹੈ ਜੀ।
0: ਤੇ ਇੱਕ ਲਾਈਵ ਫੋਟੋ ਹੁੰਦੀ ਹੈ ਜੀ ਬੈਨੀਫੀਸ਼ੀਅਰੀ ਦੀ।
1: ਇੱਕ ਮੋਬਾਈਲ ਫੋਨ ਦੇ ਉੱਤੇ ਕਿੰਨੇ ਜਣੇ ਰਜਿਸਟਰ ਕਰ ਸਕਦੀਆਂ ਘਰ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਔਰਤਾਂ ਦੇ ਕੋਲ ਘਰੇ ਆਪਣਾ ਮੋਬਾਈਲ ਨੰਬਰ ਨਹੀਂ ਹੁੰਦਾ, ਜਿਵੇਂ ਬਜ਼ੁਰਗ ਜਿਹੜੇ ਨੇ ਘਰੇ ਉਹਨਾਂ ਕੋਲ ਆਪਣਾ,
0: ਇਹਦੇ ਲਈ ਇੱਕ ਆਪਾਂ ਨੂੰ ਫੋਨ ਵੀ ਚਾਹੀਦਾ ਕਿਉਂਕਿ ਇੱਕ ਫੋਨ ਦੇ ਉੱਤੇ OTP ਆਂਦਾ ਹੈ। OTP ਲਈ ਆਪਾਂ ਇੱਕ ਫੋਨ ਹੈ ਜਿਹੜਾ ਇੱਕ ਘਰ ਦੇ ਵਿੱਚ 3 ਔਰਤਾਂ ਦਾ ਆਪਾਂ OTP ਲਿਆ ਸਕਦੇ ਹਾਂ ਉਸ ਇੱਕ ਫੋਨ ਦੇ ਉੱਤੇ, ਚਾਹੇ ਉਹ ਜੈਂਟਸ ਦਾ ਹੋਵੇ ਚਾਹੇ ਲੇਡੀਜ਼ ਦਾ ਹੋਵੇ, ਪਰ ਹੋਵੇ ਉਹਨਾਂ ਦਾ ਆਪਣਾ, ਕਿਉਂ ਜਦੋਂ ਆਪਾਂ ਉਹਨੂੰ ਸਬਮਿਟ ਕਰਾਂਗੇ ਜੀ ਪੂਰਾ ਫੋਰਮ ਕਰਕੇ, ਉਸ ਦੀ ਜਿਹੜੀ APR ID ਹੈ, ਐਪਲੀਕੇਸ਼ਨ ID ਹੈ, ਉਹ ਵੀ ਉਸ ਫੋਨ ਦੇ ਉੱਤੇ ਮੈਸੇਜ ਆਏਗਾ
1: ਜੀ। ਕੀ ਇਹ ਕੈਸ਼ ਦੇ ਰੂਪ ਵਿੱਚ ਦਿੱਤੀ ਜਾਵੇਗੀ, ਪੇਮੈਂਟ ਕੇ ਖਾਤਿਆਂ ਚ ਆਏਗੀ?
0: ਖਾਤਿਆਂ ਚ ਆਏਗੀ ਜੀ
1: ਜੀ। ਅਪ੍ਰੈਲ ਤੋਂ ਇਹ ਸ਼ੁਰੂ ਹੋਈ ਹੈ, ਅਪ੍ਰੈਲ, ਮਈ, ਜੂਨ ਤੇ ਹੁਣ ਅੱਗੇ ਜੁਲਾਈ ਆ ਜਾਣਾ ਹੈਗਾ। ਕੀ ਇਹ ਜਦੋਂ ਅਸੀਂ ਰਜਿਸਟਰ ਕਰਾਵਾਂਗੇ ਉਦੋਂ ਹੀ ਪੈਸੇ ਆਉਣਗੇ ਜਾਂ ਬੀਤੇ ਮਹੀਨਿਆਂ ਦੇ ਵੀ ਆਉਣਗੇ?
0: ਸਰ ਬੀਤੇ ਮਹੀਨਿਆਂ ਦੇ ਵੀ, ਅਪ੍ਰੈਲ ਤੋਂ ਅਨਾਊਂਸ ਹੋਇਆ ਜੀ, ਅਪ੍ਰੈਲ ਤੋਂ ਆਣਗੇ ਇਹ, ਜੁਲਾਈ ਦੇ ਵਿੱਚ ਪੇਮੈਂਟ ਆਣੀ ਸ਼ੁਰੂ ਹੋ ਜਾਏਗੀ।
1: ਠੀਕ ਹੈ। ਬਹੁਤ ਅੱਛੀ ਗੱਲ ਹੈ ਵਰਿਤਾ ਜੀ, ਤੁਸੀਂ ਅਖੀਰ ਚ ਇਸ ਸਕੀਮ ਨੂੰ ਲੈ ਕੇ ਸਾਵਧਾਨੀਆਂ ਦੀ ਗੱਲ ਜਾਂ ਸੁਣਨ ਵਾਲੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਡੀ ਗੱਲ ਇਸ ਵੇਲੇ ਬਠਿੰਡਾ ਜ਼ਿਲ੍ਹੇ ਦੇ ਆਲੇ ਦੁਆਲੇ 60 ਕਿਲੋਮੀਟਰ ਦੇ ਦਾਇਰੇ ਚ ਰੇਡੀਓ ਤੋਂ ਲੋਕ ਸੁਣ ਰਹੇ ਹੈ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਸਕੀਮ ਲਈ? ਸਾਨੂੰ ਮੈਸੇਜ ਤੁਸੀਂ, ਸੁਨੇਹਾ ਤੁਸੀਂ ਦਿਓ, ਸਾਵਧਾਨੀਆਂ ਦੀ ਗੱਲ ਵੀ ਕਰੋ ਤਾਂ ਕਿ ਅਫੜਾ ਦਫੜੀ ਜਿਹੜੀ ਆ ਉਹ ਨਾ ਮੱਚੇ ਇਸ ਨੂੰ ਲੈ ਕੇ, ਅਤੇ ਕੋਈ ਗਲਤ ਫਹਿਮੀ ਜਿਹੜੀ ਆ ਉਹ ਪੈਦਾ ਨਾ ਹੋਵੇ ਇਸ ਨੂੰ ਲੈ ਕੇ। ਸਾਨੂੰ ਇੱਕ ਵਾਰ ਫੇਰ ਸਾਰੀ ਗੱਲ ਮੁੱਢ ਤੋਂ ਦੱਸ ਦਿਓ।
0: ਸਰ ਇਹ ਸਕੀਮ ਆਪਣੇ ਸਰਦਾਰ ਭਗਵੰਤ ਸਿੰਘ ਜੀ, ਮੁੱਖ ਮੰਤਰੀ ਹੈ ਜੋ ਆਪਣੇ,
1: ਹਾਂਜੀ
0: ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਇਹਨਾਂ ਸਕੀਮ ਦਾ ਨਾਂ ਰੱਖਿਆ ਜੀ, ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ। ਇਹਦੇ ਵਿੱਚ ਆਪਾਂ 18 ਸਾਲ ਤੋਂ ਵੱਧ ਉਮਰ ਵਾਲੀਆਂ ਸਾਰੀਆਂ ਔਰਤਾਂ ਦੀ ਜਿਹੜੀ ਰਜਿਸਟ੍ਰੇਸ਼ਨ ਕਰ ਸਕਦੇ ਹਾਂ। ਇਹਦੇ ਵਿੱਚ ਜੋ ਸਰਕਾਰੀ ਲਾਭ ਲੈ ਰਹੀਆਂ, ਮੀਨਸ ਸਰਕਾਰੀ ਪੈਨਸ਼ਨ ਰਿਟਾਇਰਡ ਹੈ ਚਾਹੇ ਸਰਕਾਰੀ ਨੌਕਰੀ ਕਰਦੀਆਂ ਕੋਈ ਲੇਡੀਜ਼, ਉਹ ਇਸ ਵਿੱਚ ਲਾਭ ਨਹੀਂ ਲੈ ਸਕਦੀਆਂ। ਬਾਕੀ ਸਾਰੀਆਂ ਔਰਤਾਂ ਇਸ ਸਕੀਮ ਦਾ ਲਾਭ ਲੈ ਸਕਦੀਆਂ। ਜੇ ਉਹਨਾਂ ਨੂੰ ਵਿਧਵਾ ਪੈਨਸ਼ਨ ਜਾਂ ਕੋਈ ਅੰਗਹੀਨ ਪੈਨਸ਼ਨ ਜਾਂ ਕੋਈ ਬੁਢਾਪਾ ਪੈਨਸ਼ਨ ਲੱਗੀ ਹੈ ਤਾਂ ਵੀ ਉਹ ਔਰਤਾਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ। ਤੇ ਇਸ ਦੇ ਨਾਲ ਉਹ ਕੀ ਕਰਨਾ, ਆਪਣਾ ਉਹਨਾਂ ਨੇ ਆਧਾਰ ਕਾਰਡ ਲੈ ਕੇ ਆਣਾ, ਵੋਟ ਕਾਰਡ ਲੈ ਕੇ ਆਣਾ, ਬੈਂਕ ਖਾਤਾ ਲੈ ਕੇ ਆਣਾ, ਔਰ ਜੇ SC ਔਰਤ ਹੈ ਤਾਂ SC ਸਰਟੀਫਿਕੇਟ ਲੈ ਕੇ ਆਣਾ ਨਾਲ
1: ਜੀ। ਲੈ ਕੇ ਆਉਣਾ ਹੈ ਜਾਂ ਸੱਚੀ ਦਾ

ਅਜਿਹਾ ਸ਼ਖਸ ਵੀ ਹੋਇਆ ਜਿਸ ਨੇ ਆਪਣੀ ਸੀਟੀ ਦੀ ਕਲਾ ਨਾਲ ਦੁਨੀਆ ਭਰ ਵਿਚ ਨਾਮ ਕਮਾਇਆ, ਕਈ ਇਨਾਮ ਤੇ ਸਨਮਾਨ ਹਾਸਲ ਕੀਤੇ। ਹਿੰਦੀ ਫਿਲਮਾਂ ਦੇ ਅਨੇਕਾਂ ਹਿੱਟ ਗੀਤਾਂ ਵਿਚ ਉਹਨਾਂ ਦੀ ਸੀਟੀ ਨੇ ਜਾਨ ਪਾ ਦਿੱਤੀ।

ਗੀਤਾਂ ਦੀ ਕਾਮਯਾਬੀ ਦਾ ਸਿਹਰਾ ਕਦੇ ਗੀਤਕਾਰ ਨੂੰ ਮਿਲਿਆ, ਕਦੇ ਸੰਗੀਤਕਾਰ ਨੂੰ, ਕਦੇ ਗਾਇਕ ਨੂੰ, ਕਦੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹੀਰੋ ਨੂੰ। ਪਰ ਆਪਣੀ ਸੀਟੀ ਨਾਲ ਗੀਤਾਂ ਨੂੰ ਯਾਦਗਾਰ ਬਣਾਉਣ ਵਾਲਾ ਇਹ ਕਲਾਕਾਰ ਜ਼ਿਆਦਾਤਰ

ਭਾਰਤ ਵਿੱਚ ਅੱਜ ਹਰ ਦੂਜਾ ਵਿਅਕਤੀ ਸੋਸ਼ਲ ਮੀਡੀਆ ਅਤੇ ਵੀਡੀਓ ਪਲੇਟਫਾਰਮ ਰਾਹੀਂ ਆਪਣੀ ਆਵਾਜ਼ ਦਾ ਜਾਦੂ ਦਿਖਾ ਰਿਹਾ ਹੈ। ਇਸ ਦੇ ਪਿੱਛੇ ਆਧੁਨਿਕ ਟੈਕਨੋਲੋਜੀ ਵਧੇਰੇ ਸਾਧਨਾਂ ਦੀ ਵੱਡੀ ਭੂਮਿਕਾ ਹੈ, ਪਰ ਕੀ ਤੁਹਾਨੂੰ 90 ਦੇ ਦਸ਼ਕ ਦੇ ਉਹ ਮਸ਼ਹੂਰ ਗੀਤ ਯਾਦ ਨੇ ਜਿਨ੍ਹਾਂ ਵਿੱਚ ਸੁਣਾਈ ਦੇਣ ਵਾਲੀ ਸੀਟੀ ਦੀ ਧੁਨ ਵੀ ਤੁਸੀਂ ਕਦੇ ਦੁਹਰਾਉਣ ਦੀ ਕੋਸ਼ਿਸ਼ ਕੀਤੀ?

ਜਿਸ ਕਲਾ ਨੂੰ ਅਕਸਰ ਲੋਕ ਆਮ ਜਾਂ ਹਲਕੇ ਤੌਰ ਤੇ ਲੈਂਦੇ ਨੇ, ਉਹਨਾਂ ਦੀ ਸੀਟੀ ਨੇ ਨਾਗੇਸ਼ ਸੁਰਵੇ ਨੂੰ ਸੰਗੀਤ ਦੀ ਇੱਕ ਉੱਚ ਪੱਧਰੀ ਕਲਾ ਵਿੱਚ ਬਦਲ ਦਿੱਤਾ। ਆਪਣੀ ਬੇਮਿਸਾਲ ਪ੍ਰਤਿਭਾ, ਸੁਰਾਂ ਦੀ ਸਮਝ ਅਤੇ ਸਾਲਾਂ ਦੀ ਮਿਹਨਤ ਨਾਲ ਉਹਨਾਂ ਦੀ ਸੀਟੀ ਨੂੰ ਬਾਲੀਵੁੱਡ ਸੰਗੀਤ ਦਾ ਇੱਕ ਅਹਿਮ ਹਿੱਸਾ ਬਣਾ ਦਿੱਤਾ ਅਤੇ ਇਸ ਖੇਤਰ ਵਿੱਚ ਅਮਿਟ ਛਾਪ ਛੱਡੀ।

ਨਾਗੇ ਸੁਰਵੇ ਜੀ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਦੇ ਬਚਪਨ ਦੇ ਮਹੱਲੇ ਵਿੱਚ ਵੱਡੇ ਮੁੰਡਿਆਂ ਦਾ ਵੱਖ ਵੱਖ ਗਰੁੱਪ ਹੁੰਦੇ ਸਨ। ਹਰ ਗਰੁੱਪ ਦਾ ਇੱਕ ਖਾਸ ਸੀਟੀ ਸਿਗਨਲ ਹੁੰਦਾ ਸੀ। ਇਹ ਸਿਗਨਲ ਇੱਕ ਦੂਜੇ ਨੂੰ ਬੁਲਾਉਣ ਲਈ ਵਰਤਿਆ ਜਾਂਦਾ ਸੀ। ਹਰ ਟੋਲੀ ਦਾ ਆਪਣਾ ਵੱਖਰਾ ਇਸ਼ਾਰਾ ਸੀ। ਸ਼ਰਾਰਤੀ ਸੁਭਾਅ ਵਾਲੇ ਨਾਗੇਸ਼ ਜੀ ਨੇ ਇੱਕ ਦਿਨ ਹਰ ਗਰੁੱਪ ਦਾ ਸਿਗਨਲ ਨਕਲ ਕਰਕੇ ਸੀਟੀ ਵਜਾ ਦਿੱਤੀ, ਜਿਸ ਨਾਲ ਸਾਰੇ ਹੇਠਾਂ ਆ ਗਏ। ਉਹ ਉਸ ਘਟਨਾ ਨੂੰ ਯਾਦ ਕਰਦੇ ਨੇ ਤੇ ਦੱਸਦੇ ਹਨ ਕਿ ਅਸਲੀ ਮਜ਼ਾ ਤਾਂ ਉਦੋਂ ਆਇਆ ਜਦੋਂ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸ਼ਰਾਰਤ ਕਰਨ ਵਾਲਾ ਆਖਿਰ ਹੈ ਕੌਣ। ਸ਼ੁਰੂ ਵਿੱਚ ਉਹਨਾਂ ਨੂੰ ਡਰ ਸੀ ਲੋਕ ਨਾਰਾਜ਼ ਹੋ ਜਾਣਗੇ, ਉਹ ਡਾਂਟਣਗੇ, ਪਰ ਉਲਟ ਸਭ ਬਹੁਤ ਖੁਸ਼ ਹੋਏ।

ਇੱਥੋਂ ਹੀ ਉਹਨਾਂ ਦੇ ਸੀਟੀ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਹੋਈ। ਨਾਗੇਸ਼ ਸੁਰਵੇ ਜੀ ਨੇ ਦੱਸਿਆ, ਉਹਨਾਂ ਦੇ ਬਚਪਨ ਦੇ ਦੋਸਤ ਮਸ਼ਹੂਰ ਸੰਗੀਤਕਾਰ ਪਿਆਰੇ ਲਾਲ ਸਨ। ਉਹ ਇੱਕ ਐਸੇ ਮਾਹੌਲ ਵਿੱਚ ਪਲੇ ਬੜੇ ਜਿੱਥੇ ਸੰਗੀਤ ਹਰ ਪਾਸੇ ਮੌਜੂਦ ਸੀ। ਪਿਆਰੇ ਲਾਲ ਜੀ ਦੇ ਪਿਤਾ ਰਾਮ ਪ੍ਰਸਾਦ ਸ਼ਰਮਾ ਜੀ ਤੋਂ ਉਹਨਾਂ ਨੇ ਵਾਇਲਨ ਵਜਾਉਣਾ ਸਿੱਖਿਆ। ਸ਼ੁਰੂਆਤ ਵਿੱਚ ਉਹ ਸੰਗੀਤ ਨਿਰਦੇਸ਼ਕਾਂ ਲਈ ਵਾਇਲਨ ਵਜਾਉਂਦੇ ਸਨ। ਇੱਕ ਦਿਨ ਇੱਕ ਸੰਗੀਤਕ ਪ੍ਰੋਗਰਾਮ ਰੱਦ ਹੋ ਗਿਆ। ਸਾਰੇ ਸਾਥੀਆਂ ਨੇ ਮਿਲ ਕੇ ਪਿਕਨਿਕ ਦਾ ਪ੍ਰੋਗਰਾਮ ਬਣਾਇਆ। ਉਸ ਪਿਕਨਿਕ ਵਿੱਚ ਮਸ਼ਹੂਰ ਮਿਊਜ਼ਿਕ ਅਰੇਂਜਰ ਮਨੋਜ ਸ਼ਰਮਾ, ਜੋ ਉਸ ਸਮੇਂ ਆਰ ਡੀ ਬਰਮਨ ਜੀ ਨਾਲ ਕੰਮ ਕਰਦੇ ਸਨ, ਮੌਜੂਦ ਸਨ। ਮੌਜ ਮਸਤੀ ਦੌਰਾਨ ਨਾਗੇਸ਼ ਜੀ ਨੇ ਸੀਟੀ ਵਜਾਈ। ਉਹਨਾਂ ਦੀ ਕਲਾ ਸੁਣ ਕੇ ਮਨੋਜ ਸ਼ਰਮਾ ਜੀ ਨੇ ਪੁੱਛਿਆ ਕਿ ਤੁਸੀਂ ਫਿਲਮ ਦੇ ਗੀਤ ਵਿੱਚ ਸੀਟੀ ਵਜਾ ਸਕਦੇ ਹੋ? ਨਾਗੇਸ਼ ਜੀ ਨੇ ਤੁਰੰਤ ਹਾਂ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਨੂੰ ਪਹਿਲੀ ਫਿਲਮ ਜੂਲੀ ਦੇ ਮਸ਼ਹੂਰ ਗੀਤ ਦਿਲ ਕਿਆ ਕਰੇ ਵਿੱਚ ਸੀਟੀ ਵਜਾਉਣ ਦਾ ਮੌਕਾ ਮਿਲਿਆ। ਇਹ ਉਹ ਪਲ ਸੀ ਜਿਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ।

ਫਿਲਮਾਂ ਵਿੱਚ ਅਜਿਹੇ ਕਈ ਕਲਾਕਾਰ ਹੁੰਦੇ ਨੇ ਜੋ ਪਰਦੇ ਦੇ ਪਿੱਛੇ ਰਹਿ ਕੇ ਆਪਣਾ ਅਨਮੋਲ ਯੋਗਦਾਨ ਦਿੰਦੇ ਹਨ, ਪਰ ਦਰਸ਼ਕ ਉਹਨਾਂ ਨੂੰ ਕਦੇ ਜਾਣ ਨਹੀਂ ਪਾਉਂਦੇ। ਅੱਜ ਕੱਲ ਤਾਂ ਫਿਲਮਾਂ ਦੇ ਸੈੱਟ ਤੇ ਕੰਮ ਕਰਨ ਵਾਲੇ ਹਰ ਵਿਅਕਤੀ ਦਾ ਨਾਮ ਕ੍ਰੈਡਿਟਸ ਵਿੱਚ ਆ ਜਾਂਦਾ ਹੈ, ਪਰ ਨਾਗੇਸ਼ ਸੁਰਵੇ ਜੀ ਦੀ ਬਦਕਿਸਮਤੀ ਇਹ ਰਹੀ 40 ਸਾਲ ਤੋਂ ਵੱਧ ਸਮੇਂ ਤੱਕ ਫਿਲਮ ਇੰਡਸਟਰੀ ਵਿੱਚ ਸਰਗਰਮ ਰਹਿਣ ਦੇ ਬਾਵਜੂਦ, ਕਈ ਹਿੱਟ ਫਿਲਮਾਂ ਦੇ ਬੈਕਗ੍ਰਾਉਂਡ ਮਿਊਜ਼ਿਕ ਦੇਣ ਦੇ ਬਾਵਜੂਦ ਉਹਨਾਂ ਨੂੰ ਸਿਰਫ ਮੁੱਠੀ ਭਰ ਲੋਕ ਹੀ ਜਾਣਦੇ ਹਨ। ਹਾਲਾਂਕਿ ਉਹਨਾਂ ਦੀ ਸੀਡੀ ਦੀਆਂ ਧੁਨਾਂ ਅੱਜ ਵੀ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵਸਦੀਆਂ ਹਨ। ਸ਼ਾਇਦ ਬਹੁਤ ਸਾਰੇ ਲੋਕ ਉਹਨਾਂ ਦਾ ਨਾਮ ਨਾ ਜਾਣਦੇ ਹੋਣ, ਪਰ ਉਹਨਾਂ ਦੀ ਕਲਾ ਨੂੰ ਜ਼ਰੂਰ ਪਹਿਚਾਣਦੇ ਹਨ।

ਸੁਰਵੇ ਜੀ ਨੇ ਦੱਸਿਆ ਕਿ ਰਿਕਾਰਡਿੰਗ ਦੌਰਾਨ ਤਿੰਨ ਅਲੱਗ ਅਲੱਗ ਇੰਸਟਰੂਮੈਂਟ ਦੀ ਜ਼ਰੂਰਤ ਸੀ ਜਿੱਥੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕੰਮ ਵੀ ਨਿਭਾਇਆ। ਸੁਰਵੇ ਜੀ ਦੱਸਦੇ ਨੇ ਕਿ ਸੰਗੀਤਕਾਰ ਉਹਨਾਂ ਦੀ ਨੋਟੇਸ਼ਨ ਪੜ ਕੇ ਬਿਲਕੁਲ ਸਟੀਕ ਵਿਸਲਿੰਗ ਕਰਨ ਦੇ ਹੁਨਰ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਉਹ ਇੱਕ ਹੀ ਸਮੇਂ ਵਾਇਲਨ ਵੀ ਵਜਾ ਲੈਂਦੇ ਨੇ ਅਤੇ ਵਿਸਲਿੰਗ ਵੀ ਕਰ ਲੈਂਦੇ ਨੇ। ਹਾਲ ਹੀ ਦੇ ਦਿਨਾਂ ਵਿੱਚ ਉਹ ਇੱਕ ਹਾਲੀਵੁੱਡ ਫਿਲਮ ਵਿੱਚ ਵੀ ਵਿਸਲਿੰਗ ਕਰਕੇ ਆਪਣਾ ਹੁਨਰ ਵਿਖਾ ਚੁੱਕੇ ਨੇ।

ਉਹ ਕਹਿੰਦੇ ਕਿ ਜਦੋਂ ਵੀ ਕੋਈ ਸੰਗੀਤਕਾਰ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ, ਕਿਸੇ ਗੀਤ ਵਿੱਚ ਫਿਲਰ ਭਰਨਾ ਹੁੰਦਾ, ਉਸ ਵੇਲੇ ਨਵਾਂ ਵਾਦ ਯੰਤਰ, ਨਵਾਂ ਇੰਸਟਰੂਮੈਂਟ ਜਾਂ ਕਲਾਕਾਰ ਬੁਲਾਉਣਾ ਮੁਸ਼ਕਿਲ ਹੁੰਦਾ ਸੀ। ਇਸ ਲਈ ਤਾਂ ਉਹਨਾਂ ਦਾ ਇੱਕੋ ਹੀ ਸਟੇਟਮੈਂਟ ਹੁੰਦੀ, ਨਾਗੇਸ਼ ਹੈ ਨਾ, ਉਹਨਾਂ ਕੋਲੋਂ ਵਿਸਲ ਵਜਵਾ ਲੈਂਦੇ ਹਾਂ। ਇਸੇ ਤਰ੍ਹਾਂ ਹੌਲੀ ਹੌਲੀ ਉਹਨਾਂ ਦੀ ਵਿਸਲਿੰਗ ਦੀ ਮੰਗ ਵੱਧਦੀ ਗਈ ਤੇ ਇੰਡਸਟਰੀ ਦੇ ਵਿੱਚ ਪ੍ਰਮੁੱਖ ਵਿਸਲਰ ਬਣ ਗਏ। ਉਹ ਦੱਸਦੇ ਨੇ ਕਿ ਜ਼ਿਆਦਾਤਰ ਵਿਸਲਿੰਗ ਵਾਲੇ ਗੀਤ ਰੋਮਾਂਟਿਕ ਜਾਂ ਫਿਰ ਟ੍ਰੈਵਲਿੰਗ ਗੀਤ ਹੁੰਦੇ ਹਨ। ਵਿਸਲਿੰਗ ਇੱਕ ਖੁਸ਼ੀ, ਭਾਵਨਾਤਮਕ ਅਹਿਸਾਸ ਪੈਦਾ ਕਰਦੀ ਹੈ। ਇਸ ਲਈ ਵਿਸਲ ਨੂੰ ਪ੍ਰੇਮ ਗੀਤਾਂ ਦੇ ਵਿੱਚ ਵਿਸ਼ੇਸ਼ ਰੂਪ ਤੋਂ ਪਸੰਦ ਕੀਤਾ ਜਾਂਦਾ ਹੈ। ਪੁਰਾਣੇ ਸਮੇਂ ਨੂੰ ਯਾਦ ਕਰਦੇ ਉਹ ਕਹਿੰਦੇ ਨੇ, ਉਸ ਸਮੇਂ ਰਿਕਾਰਡਿੰਗ ਇੱਕ ਹੀ ਟਰੈਕ ਤੇ ਹੁੰਦੀ ਸੀ। ਗਾਇਕ, ਆਰਕੈਸਟਰਾ, ਵਿਸਲਰ ਸਭ ਨੂੰ ਇਕੱਠਾ ਪਰਫਾਰਮ ਕਰਨਾ ਪੈਂਦਾ ਸੀ। ਜੇ ਕੋਈ ਗਲਤੀ ਕਰਦਾ ਸੀ ਤਾਂ ਪੂਰੀ ਰਿਕਾਰਡਿੰਗ ਦੁਬਾਰਾ ਕਰਨੀ ਪੈਂਦੀ ਸੀ। ਉਹਨਾਂ ਨੇ ਦੱਸਿਆ ਕਿ ਇੱਕ ਵਾਰੀ ਉਹ ਇੱਕ ਗੀਤ ਵਿੱਚ ਵਿਸਲ ਵਜਾ ਰਹੇ ਸਨ। ਮੁਹੰਮਦ ਰਫੀ ਜੀ ਨੇ ਉਹਨਾਂ ਦੀ ਵਿਸਲ ਸੁਣ ਕੇ ਉਹਨਾਂ ਨੂੰ ਇਸ਼ਾਰਾ ਕੀਤਾ ਕਿ ਬਹੁਤ ਵਧੀਆ। ਉਹ ਉਹਨਾਂ ਦੇ ਇਸ ਇਸ਼ਾਰੇ ਤੋਂ ਚੇਪ ਗਏ, ਸ਼ਰਮਾ ਗਏ ਤੇ ਉਹਨਾਂ ਦਾ ਧਿਆਨ ਗੀਤ ਤੋਂ ਭਟਕ ਗਿਆ। ਉਹ ਦੱਸਦੇ ਨੇ ਕਿ ਵਿਸ਼ੇਸ਼ ਤੌਰ ਤੇ ਸੰਗੀਤਕਾਰ ਰਾਜੇਸ਼ ਰੋਸ਼ਨ ਜੀ ਨੇ ਉਹਨਾਂ ਤੋਂ ਜ਼ਿਆਦਾ ਵਿਸਲਿੰਗ ਕਰਵਾਈ, ਕਿਉਂਕਿ ਉਹ ਆਪਣੇ ਸੰਗੀਤ ਵਿੱਚ ਵਿਸਲਿੰਗ ਦਾ ਖੂਬ ਉਪਯੋਗ ਕਰਦੇ ਸਨ। ਕਈ ਪ੍ਰਸਿੱਧ ਗਾਣੇ ਧੁਨਾਂ 'ਚ ਉਹਨਾਂ ਦੀ ਵਿਸਲ ਸੁਣਾਈ ਦਿੰਦੀ ਹੈ। ਉਹਨਾਂ ਦੀ ਸੀਟੀ ਇੰਨੀ ਸੁਰੀਲੀ ਹੈ ਕਿ ਅਕਸਰ ਲੋਕ ਇਸ ਨੂੰ ਬੰਸਰੀ ਦੀ ਧੁਨ ਸਮਝ ਲੈਂਦੇ ਨੇ।

ਇੱਕ ਵਾਰ ਮਸ਼ਹੂਰ ਸ਼ਹਿਨਾਈ ਵਾਦਕ ਪੰਡਿਤ ਬਿਸਮਿਲਾ ਖਾਨ ਜੀ ਨੇ ਜਦੋਂ ਉਹਨਾਂ ਨੂੰ ਰਾਗ ਯਮਨ ਕਲਿਆਣ ਦੀਆਂ ਧੁਨਾਂ ਵਿੱਚ ਸੀਟੀ ਵਜਾਉਂਦੇ ਸੁਣਿਆ ਤਾਂ ਉਹ ਇਹ ਸਮਝੇ ਕਿ ਕੋਈ ਬੰਸਰੀ ਵਜਾ ਰਿਹਾ ਹੈ। ਮਹਾਨ ਗਾਇਕ ਕਿਸ਼ੋਰ ਕੁਮਾਰ ਨੇ ਵੀ ਉਹਨਾਂ ਦੀ ਤਾਰੀਫ ਕਰਦੇ ਕਿਹਾ ਸੀ, ਤੁਸੀਂ ਉਸੇ ਤਰ੍ਹਾਂ ਸੀਟੀ ਵਜਾਉਂਦੇ ਹੋ ਜਿਸ ਤਰ੍ਹਾਂ ਮੈਂ ਗਾਉਂਦਾ ਹਾਂ, ਬਿਨਾਂ ਕਿਸੇ ਮਿਹਨਤ ਦੇ ਅਤੇ ਬਿਲਕੁਲ ਗਲਤੀ ਤੋਂ ਬਿਨਾਂ।

ਬਾਲੀਵੁੱਡ ਦੇ ਸੰਗੀਤਕਾਰ ਵੀ ਉਹਨਾਂ ਦੀ ਖੁੱਲ ਕੇ ਪ੍ਰਸ਼ੰਸਾ ਕਰਦੇ ਨੇ। ਲਕਸ਼ਮੀਕਾਂਤ ਪਿਆਰੇ ਲਾਲ ਜੀ ਦੀ ਜੋੜੀ ਦੇ ਪਿਆਰੇ ਲਾਲ ਜੀ ਤੋਂ ਲੈ ਕੇ ਪ੍ਰੀਤਮ ਦਾ ਤੱਕ ਜਿਨ੍ਹਾਂ ਨੇ ਧੂਮ 2 ਵਿੱਚ ਉਹਨਾਂ ਦੀ ਕਲਾ ਦਾ ਇਸਤੇਮਾਲ ਕੀਤਾ, ਸਭ ਦਾ ਮੰਨਣਾ ਹੈ ਕਿ ਫਿਲਮ ਇੰਡਸਟਰੀ ਵਿੱਚ ਉਹਨਾਂ ਵਰਗਾ ਮਾਈਕ ਬੈਲੈਂਸਿੰਗ ਅਤੇ ਸੰਗੀਤ ਦੀ ਸਮਝ ਰੱਖਣ ਵਾਲਾ ਹੋਰ ਕੋਈ ਵਿਸਲਰ ਹੈ ਹੀ ਨਹੀਂ।

ਪੂਰਬੀ ਅਤੇ ਪੱਛਮੀ ਸ਼ਾਸਤਰੀ ਸੰਗੀਤ ਦੀ ਡੂੰਘੀ ਜਾਣਕਾਰੀ ਹੈ। ਉਹ ਸਿਤਾਰ ਅਤੇ ਵਾਇਲਨ ਦੋਵੇਂ ਵਜਾਉਂਦੇ ਹਨ। ਸੰਗੀਤਕਾਰ ਲਲਿਤ ਕਹਿੰਦੇ ਨੇ, ਸੀਟੀ ਤਾਂ ਹਰ ਕੋਈ ਵਜਾ ਸਕਦਾ ਹੈ, ਪਰ ਸੁਰਵੇ ਸਿਰਫ ਨੋਟੇਸ਼ਨ ਵੇਖ ਕੇ ਸੀਟੀ ਵਜਾ ਲੈਂਦੇ ਨੇ। ਉਹਨਾਂ ਦੀ ਟੈਕਨੀਕ, ਲੈ ਅਤੇ ਤੁਰੰਤ ਨਵੀਂ ਰਚਨਾ ਕਰਨ ਦੀ ਸਮਰੱਥਾ ਬੇਮਿਸਾਲ ਹੈ।

ਹੁਣ ਸੁਰੇਸ਼ ਸੁਰਵੇ ਜੀ ਦਾ ਸੁਪਨਾ ਭਾਰਤੀ ਰਾਗਾਂ ਤੇ ਆਧਾਰਿਤ ਇੱਕ ਐਲਬਮ ਤਿਆਰ ਕਰਨ ਦਾ ਹੈ। ਕਈ ਕੰਪਨੀਆਂ ਨੇ ਉਹਨਾਂ ਨੂੰ ਪੁਰਾਣੇ ਹਿੰਦੀ ਗੀਤਾਂ ਦੀਆਂ ਧੁਨਾਂ ਸੀਟੀ ਰਾਹੀਂ ਰਿਕਾਰਡ ਕਰਨ ਦੀ ਵੀ ਪੇਸ਼ਕਸ਼ ਕੀਤੀ, ਪਰ ਉਹਨਾਂ ਨੂੰ ਇਸ ਵਿੱਚ ਦਿਲਚਸਪੀ ਨਹੀਂ। ਉਹ ਚਾਹੁੰਦੇ ਨੇ ਲੋਕ ਸੀਟੀ ਰਾਹੀਂ ਭਾਰਤੀ ਰਾਗਾਂ ਦੀ ਸੁੰਦਰਤਾ ਨੂੰ ਮਹਿਸੂਸ ਕਰਨ। ਉਹਨਾਂ ਦੇ ਮੁਤਾਬਕ ਵਿਸਲ ਵਜਾਉਣ ਦੀ ਕਲਾ ਨੂੰ ਅਜੇ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਕਿਉਂਕਿ ਸਮਾਜ ਵਿੱਚ ਅਕਸਰ ਇਸ ਨੂੰ ਛੇੜਛਾੜ ਨਾਲ ਜੋੜ ਕੇ ਵੇਖਿਆ ਜਾਂਦਾ ਹੈ।

ਉਹ ਮੰਨਦੇ ਹਨ ਕਿ ਇਹ ਵੀ ਇੱਕ ਸ਼ੁੱਧ ਸੰਗੀਤਕ ਕਲਾ ਹੈ ਜਿਸ ਦੀਆਂ ਨਜ਼ਾਕਤਾਂ ਨੂੰ ਕੋਈ ਕੀਬੋਰਡ ਜਾਂ ਡਿਜੀਟਲ ਸਾਜ਼ ਦੁਬਾਰਾ ਪੈਦਾ ਨਹੀਂ ਕਰ ਸਕਦਾ। ਆਪਣੀ ਇਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਹਨਾਂ ਨੇ ਆਪਣੀ ਛੋਟੀ ਧੀ ਰੂਪਾਲੀ ਨੂੰ ਵੀ ਸਿੱਖਿਆ ਦਿੱਤੀ। ਰੂਪਾਲੀ ਨੇ ਹਮ ਦਿਲ ਦੇ ਚੁੱਕੇ ਸਨਮ ਅਤੇ ਧੂਮ 2 ਵਰਗੀਆਂ ਫਿਲਮਾਂ ਵਿੱਚ ਆਪਣੇ ਪਿਤਾ ਨਾਲ ਮਿਲ ਕੇ ਸੀਟੀ ਵਜਾਈ। ਸੁਰਵੇ ਜੀ ਆਪਣੀ ਬੇਟੀ ਬਾਰੇ ਦੱਸਦੇ ਨੇ ਕਿ ਉਹਨਾਂ ਦੀ ਬੇਟੀ ਦੀ ਵਿਸਲ ਵਜਾਉਣ ਦੀ ਕਲਾ ਬਿਲਕੁਲ ਹੂ ਬਹੂ ਆਪਣੇ ਪਿਤਾ ਦੀ ਕਲਾ ਵਰਗੀ ਹੈ। ਕੋਈ ਵੀ ਦੋਨਾਂ ਦੀ ਵਿਸਲ ਸੁਣ ਕੇ ਫਰਕ ਮਹਿਸੂਸ ਨਹੀਂ ਕਰ ਸਕਦਾ। ਸੁਰਵੇ ਜੀ ਨੂੰ ਉਮੀਦ ਹੈ ਨਵੀਂ ਪੀੜੀ ਇਸ ਕਲਾ ਨੂੰ ਉਹ ਮਾਨ ਪਹਿਚਾਨ ਦੇਵੇਗੀ ਜਿਸ ਦੇ ਉਹ

0: ਸਾਨੀ।
1: 1965 ਦੀ ਗੱਲ ਕਰੀਏ, ਫਿਲਮ ਮੇਰੇ ਸਨਮ ਤੇ ਉਸਦਾ ਗੀਤ ਪੁਕਾਰਤਾ ਚਲਾ ਹੂੰ ਮੈਂ। ਸੜਕ ਤੇ ਗੁਣਗੁਣਾਉਂਦੇ ਹੀਰੋ ਦਾ ਇਹ ਰੋਮਾਂਟਿਕ ਅੰਦਾਜ਼ ਦਰਸ਼ਕਾਂ ਦੇ ਦਿਲਾਂ ਵਿੱਚ ਵਸ ਗਿਆ। ਗੀਤ ਦੀ ਸ਼ੁਰੂਆਤੀ ਸੀਟੀ ਅੱਜ ਵੀ ਸੁਣਦੇ ਹਾਂ ਤਾਂ ਪੂਰਾ ਗੀਤ ਹੀ ਯਾਦ ਆ ਜਾਂਦਾ ਹੈ। ਆਓ ਫਿਰ 2006 ਦੀ ਫਿਲਮ ਫਨਾ ਦੀ ਗੱਲ ਕਰੀਏ, ਜਿਸ ਦਾ ਗੀਤ ਚਾਂਦ ਸਿਫਾਰਿਸ਼। ਆਮਿਰ ਖਾਨ ਅਤੇ ਕਾਜੋਲ ਦੀ ਖੂਬਸੂਰਤ ਕੈਮਿਸਟਰੀ ਨਾਲ ਸਜਿਆ ਇਹ ਗੀਤ ਬੇਹੱਦ ਮਕਬੂਲ ਹੋਇਆ। ਮਿੱਠੀ ਸੀਟੀ ਨੇ ਇਸ ਦੀ ਰੋਮਾਂਟਿਕ ਫਿਜ਼ਾ ਨੂੰ ਹੋਰ ਵੀ ਖਾਸ ਬਣਾ ਦਿੱਤਾ। ਗੱਲ ਕਰਦੇ ਹਾਂ 1997 ਦੀ ਫਿਲਮ ਦਿਲ ਤੋਂ ਪਾਗਲ ਹੈ ਤੇ ਉਸਦਾ ਗੀਤ ਅਰੇ ਰੇ ਰੇ। ਪਿਆਰ ਦੀਆਂ ਉਲਝਣਾਂ ਅਤੇ ਅਹਿਸਾਸਾਂ ਨੂੰ ਬਿਆਨ ਕਰਦਾ ਇਹ ਯਸ਼ ਚੋਪੜਾ ਦਾ ਯਾਦਗਾਰ ਗੀਤ ਹੈ। ਗੀਤ ਵਿੱਚ ਗੂੰਜਦੀ ਸੀਟੀ ਹੀਰੋ ਦੇ ਚੁਸਤ ਦਰੁਸਤ ਮੂਡ ਨੂੰ ਹੋਰ ਨਿਖਾਰਦੀ ਹੈ।

1998 ਦੀ ਫਿਲਮ ਕੁਛ ਕੁਛ ਹੋਤਾ ਹੈ ਤੇ ਉਸਦਾ ਗੀਤ ਯੇ ਲੜਕਾ ਹੈ ਦੀਵਾਨਾ ਸ਼ਾਹਰੁਖ ਖਾਨ ਕਾਜੋਲ ਦੀ ਮਸਤੀ ਨਾਲ ਭਰਿਆ ਇਹ ਗੀਤ ਨੌਜਵਾਨੀ ਦੀ ਪਹਿਚਾਨ ਬਣ ਗਿਆ। ਸੀਟੀ ਦੀ ਧੁਨ ਨੇ ਉਸਦੀ ਊਰਜਾ ਅਤੇ ਸ਼ਰਾਰਤ ਨੂੰ ਹੋਰ ਵੀ ਵਧਾ ਦਿੱਤਾ।

ਤੇ ਉਸਦਾ ਗੀਤ ਧੂਮ ਅਗੇਨ। ਰਿਤਿਕ ਰੋਸ਼ਨ ਦੇ ਸਟਾਈਲ ਅਤੇ ਐਕਸ਼ਨ ਨਾਲ ਭਰਪੂਰ ਇਹ ਗੀਤ ਆਪਣੇ ਸਮੇਂ ਦਾ ਟ੍ਰੈਂਡ ਬਣਿਆ। ਇਸ ਦੀ ਤਿੱਖੀ ਸੀਟੀ ਅੱਜ ਵੀ ਗੀਤ ਦੀ ਸਭ ਤੋਂ ਵੱਡੀ ਪਹਿਚਾਣ ਹੈ। 2014 ਫਿਲਮ ਹੀਰੋ ਪੰਤੀ ਤੇ ਉਸਦਾ ਗੀਤ ਵਿਸਲ ਬਜਾ। ਜੀ ਬਿਲਕੁਲ, ਟਾਈਗਰ ਸ਼ਰਾਫ ਦੀ ਡੈਬਿਊ ਫਿਲਮ ਦਾ ਇਹ ਡਾਂਸ ਨੰਬਰ ਨੌਜਵਾਨਾਂ ਵਿਚ ਬਹੁਤ ਮਸ਼ਹੂਰ ਹੋਇਆ। ਜਿਸ ਤਰ੍ਹਾਂ ਗੀਤ ਦਾ ਨਾਮ, ਓਵੇਂ ਹੀ ਉਸਦੀ ਸੀਟੀ ਨੇ ਵੀ ਹਰ ਕਿਸੇ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

0: ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਹਾਜ਼ਰਾ ਜੀ ਕਿਰਨਪਾਲ ਤਮਾਮ ਸਰੋਤਿਆਂ ਦੇ ਨਾਲ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਵਿੱਚ ਸਰੋਤਿਓ ਅੱਜ ਤੁਸੀਂ ਇਸ ਦੇ ਵਿੱਚ ਸੁਣੋਗੇ ਸਿਲਸਿਲਾ ਅੱਖਰ ਬੋਲਦੇ ਨੇ ਔਰ ਇਸ ਦੇ ਤਹਿਤ ਮਾਲਵੇ ਦੀ ਕਵਿਸ਼ਰੀ ਸਰਦਾਰ ਛੱਜੂ ਸਿੰਘ ਦੀ ਪ੍ਰਸਿੱਧ ਰਚਨਾ ਬੇਗੋਨਾਰ ਤੁਸੀਂ ਸੁਣੋਗੇ ਜਿਸ ਦੇ ਵਾਚਕ ਨੇ ਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਸੰਪਾਦਨ ਕੀਤਾ ਇਸਦਾ ਸੀਮਾ ਮਹਿਰਾ ਨੇ ਸੋ ਸੁਣਦੇ ਹੈ ਸਿਲਸਿਲਾ ਅੱਖਰ ਬੋਲਦੇ ਨੇ
1: ਆਕਾਸ਼ਵਾਣੀ ਦੇ ਅਦਬੀ ਸੂਝਵਾਨ ਨੇ ਸਤਿਕਾਰਿਤ ਬੁੱਧੀਜੀਵੀ ਸਰੋਤਿਓ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਮਿਸਟਰ ਸਤਪਾਲ ਬਰਾੜ ਆਪ ਜੀ ਦੀ ਖਿਦਮਤ ਦੇ ਵਿੱਚ ਇੱਕ ਨਵਾਂ ਸਿਲਸਿਲਾ ਲੈ ਕੇ ਹਾਜ਼ਰ ਹੋਏ ਆ ਦੋਸਤੋ ਨਵਾਂ ਸਿਲਸਿਲਾ ਉਸਦਾ ਨਾਮ ਆਪ ਜੀ ਨੂੰ ਜ਼ਰੂਰ ਪਸੰਦ ਆਵੇਗਾ ਦੋਸਤੋ ਨਵਾਂ ਸਿਲਸਿਲਾ ਏ ਅੱਖਰ ਬੋਲਦੇ ਨੇ ਦੋਸਤੋ ਅੱਖਰ ਬੋਲਦੇ ਦੇ ਅੰਤਰਗਤ ਅੱਜ ਸਾਡੀ ਪਹਿਲੀ ਪੇਸ਼ਕਸ਼ ਹੈ ਮਾਲਵੇ ਦੀ ਕਵੀਸ਼ਰੀ ਸਰਦਾਰ ਛੱਜੂ ਸਿੰਘ ਦੀ ਪ੍ਰਸਿੱਧ ਰਚਨਾ ਕਿੱਸਾ ਬੇਗੋ ਨਾਰ

ਫੁੱਲ ਤੇ ਬਣਾਉਣ ਵਿੱਚ ਜਿੱਥੇ ਸਾਡੇ ਸੂਫੀ ਕਵੀਆਂ ਕਿੱਸਾਕਾਰਾਂ ਅਤੇ ਸਟੇਜੀ ਸ਼ਾਇਰਾਂ ਨੇ ਇੱਕ ਅਹਿਮ ਰੋਲ ਅਦਾ ਕੀਤਾ ਏ, ਉੱਥੇ ਅਸੀਂ ਮਾਲਵੇ ਦੇ ਕਵੀਸ਼ਰਾਂ ਦੇ ਵਿਸ਼ੇਸ਼ ਯੋਗਦਾਨ ਨੂੰ ਵੀ ਅੱਖੋਂ ਓਹਲੇ ਨਹੀਂ ਕਰ ਸਕਦੇ। ਇਹਨਾਂ ਦੀ ਕਵੀਸ਼ਰੀ ਨਾ ਕੇਵਲ ਮਾਲਵੇ ਦੀ ਸਧਾਰਨ ਜਨਤਾ ਦੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦਾ ਦਰਪਣ ਹੈ, ਬਲਕਿ ਇਹ ਮਾਲਵੇ ਦੀ ਉਪਭਾਖਾ, ਅਖਾਣਾ ਤੇ ਮੁਹਾਵਰਿਆਂ ਦਾ ਕੋਸ਼ ਵੀ ਹੈ। ਦੋਸਤੋ, ਇਹਨਾਂ ਕਵੀਸ਼ਰਾਂ ਨੇ ਪੇਂਡੂ ਜੀਵਨ ਦੀਆਂ ਗਹਿਰਾਈਆਂ ਤੱਕ ਅੱਪੜ ਕੇ ਨਿੱਕੀਆਂ ਨਿੱਕੀਆਂ ਘਟਨਾਵਾਂ ਤੇ ਵਾਰਦਾਤਾਂ ਨੂੰ ਡਾਢੇ ਮਨੋਰੰਜਕ ਤੇ ਕਲਾਤਮਕ ਢੰਗ ਨਾਲ ਚਿੱਤਰਿਆ ਅਤੇ ਲੋਕ ਪ੍ਰਿਯ ਬਣਾਇਆ ਏ, ਜਿਨ੍ਹਾਂ ਵਿੱਚ ਸਥਾਨਕ ਵੀਰਾਂ, ਦਿਆਲੂ ਡਾਕੂਆਂ ਨੂੰ ਵੀ ਬਤੌਰ ਨਾਇਕ ਪੇਸ਼ ਕੀਤਾ ਗਿਆ ਏ। ਇਹੀ ਨਹੀਂ, ਲੋਕ ਮਨ ਦੀਆਂ ਕਾਮਨਾਵਾਂ ਤੇ ਭਾਵਨਾਵਾਂ, ਪੇਂਡੂ ਜੀਵਨ ਦੀਆਂ ਰੀਤੀ ਰਿਵਾਜਾਂ, ਰਸਮਾਂ, ਮੇਲੇ ਤਿਉਹਾਰਾਂ ਅਤੇ ਹੋਰ ਕਈ ਨਿੱਤ ਵਾਪਰਦੇ ਨਿੱਕੇ ਨਿੱਕੇ ਮਸਲਿਆਂ, ਝਗੜਾ ਨੂੰ ਸੱਸ, ਨੂੰ ਸਹੁਰਾ, ਨਨਾਣ ਭਰਜਾਈ, ਦਿਓਰ ਭਰਜਾਈ, ਜੀਜਾ ਸਾਲੀ, ਛੜਾ ਕਬੀਲਦਾਰ ਦੀ ਨੋਕ ਝੋਕ, ਝਗੜਾ, ਦਾੜੀ ਗੁੱਤ, ਚਾਹ ਤੇ ਲੱਸੀ, ਸਿਲਕ ਤੇ ਲੱਠਾ, ਝੇੜਾ, ਰੂਹ ਤੇ ਬੁੱਤ ਨੂੰ ਵੀ ਆਪਣੀਆਂ ਰਚਨਾਵਾਂ ਦੇ ਵਿਸ਼ੇ ਬਣਾ ਕੇ ਆਪਣੀ ਕਲਮ ਦੇ ਜਾਹਰ ਦਿਖਾਏ ਅਤੇ ਆਪਣੇ ਰੋਚਕ ਬਿਆਨ ਸਦਕਾ ਸਧਾਰਨ ਲੋਕਾਂ ਲਈ ਮਨੋਰੰਜਨ ਦੇ ਸਾਧਨ ਉਪਲਬਧ ਕੀਤੇ।

ਇਹਨਾਂ ਕਵੀਸ਼ਰਾਂ ਦੀਆਂ ਰਚਨਾਵਾਂ ਨੂੰ ਲੋਕਪ੍ਰਿਯ ਬਣਾਉਣ ਵਿੱਚ ਰਾਗੀ ਜਥਿਆਂ ਦਾ ਵੀ ਅਹਿਮ ਰੋਲ ਰਿਹਾ ਏ, ਜਿਨ੍ਹਾਂ ਨੇ ਪਿੰਡ ਤੇ ਸ਼ਹਿਰਾਂ ਵਿੱਚ ਪਿੜ ਜਮਾ ਕੇ ਇਹ ਰਚਨਾਵਾਂ ਪੇਂਡੂ ਲਹਿਜੇ ਵਿੱਚ ਉੱਚੇ ਤੇ ਮਧੁਰ ਸੁਰਾਂ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਅਤੇ ਮਸਤੀ ਦੇ ਜਾਮ ਵਰਤਾਏ। ਦੋਸਤੋ, ਇਸ ਤੋਂ ਇਲਾਵਾ ਇਨ੍ਹਾਂ ਕਵੀਸ਼ਰਾਂ ਦੀ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਇਨ੍ਹਾਂ ਨੇ ਜਿੱਥੇ ਹੀਰ ਰਾਂਝਾ ਸੋਹਣੀ ਮਈ

ਵਾਲੇ ਮਿਰਜ਼ਾ ਸਾਹਿਬਾਂ ਵਰਗੀਆਂ ਪ੍ਰਸਿੱਧ ਕਲਾਸਿਕੀ ਪ੍ਰੇਮ ਕਹਾਣੀਆਂ ਦੀ ਪੇਂਡੂ ਮੁਹਾਵਰੇ ਵਿੱਚ ਸਿਰਜਣਾ ਕੀਤੀ। ਉੱਥੇ ਉਹਨਾਂ ਬੇਗੋ ਨਾਰ, ਰਤਨੀ ਸੁਨਿਆਰੀ, ਕਰਤਾਰੋ ਜਮੀਤਾ, ਪ੍ਰੀਤਮ ਪਿਆਰੀ, ਕਾਕਾ ਪ੍ਰਤਾਪੀ ਵਰਗੀਆਂ ਸਥਾਨਕ ਪ੍ਰੀਤ ਕਹਾਣੀਆਂ ਨੂੰ ਡਾਢੇ ਜ਼ੋਰਦਾਰ ਅਤੇ ਰਸਿਕ ਅੰਦਾਜ਼ ਵਿੱਚ ਪੇਸ਼ ਕਰਕੇ ਲੋਕਾਂ ਦੇ ਮਨਾਂ ਨੂੰ ਮਸਤ ਸਰਸ਼ਾਰ ਬਣਾਇਆ ਏ। ਦੋਸਤੋ, ਅਸੀਂ ਸਰੋਤਿਆਂ ਦੀ ਦਿਲਚਸਪੀ ਲਈ ਕਿੱਸਾ ਬੇਗੋਨਾਰ ਕਵੀਸ਼ਰ ਛੱਜੂ ਸਿੰਘ ਤੋਂ ਕੁਝ ਤੁਕਾਂ ਸਰੋਤਿਆਂ ਦੀ ਦਿਲਚਸਪੀ ਲਈ ਪੇਸ਼ ਕਰ ਰਹੇ ਹਾਂ।

ਦੋਸਤੋ, ਬੇਗੋ ਦਾ ਜਨਮ ਰਾਵੀ ਦੇ ਪਾਰ ਦੇ ਨਗਰ ਸੱਸਾ ਪਿੰਡ ਨੇੜੇ ਲਾਹੌਰ ਵਿੱਚ ਹੋਇਆ। ਉਹ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਮਾਂ ਬਾਪ ਨੂੰ ਜਿਵੇਂ ਖੁਸ਼ੀਆਂ ਦਾ ਖਜ਼ਾਨਾ ਮਿਲ ਗਿਆ ਹੋਵੇ।

ਤੀਰਨੋ ਸੱਸਾ ਪਿੰਡ ਬਤਾਉਂਦੇ, ਉਸ ਨਗਰ ਵਿੱਚ ਜਨਮੀ ਬੇਗੋ ਮਾਪੇ ਖੁਸ਼ੀ ਮਨਾਉਂਦੇ, ਉਸ ਨਗਰ ਵਿੱਚ ਜਨਮੀ ਬੇਗੋ ਮਾਪੇ ਖੁਸ਼ੀ ਮਨਾਉਂਦੇ, ਘਰ ਵਿੱਚ ਹੋਰ ਪੁੱਤਰ ਨਾ ਕੋਈ, ਘਰ ਵਿੱਚ ਹੋਰ ਪੁੱਤਰ ਨਾ ਕੋਈ, ਸ਼ੈਰੀ ਹਾਲ ਸੁਣਾਉਂਦੇ, ਮਾਈ ਬਾਪ ਨੂੰ ਬਹੁਤ ਪਿਆਰੀ, ਮਾਈ ਬਾਪ ਨੂੰ ਬਹੁਤ ਪਿਆਰੀ, ਫਿਰਦੇ ਰੋਜ਼ ਖਡਾਉਂਦੇ, ਮਾਪੇ ਬੇਗੋ ਦੇ, ਧਰਤੀ ਪੈਰ ਨਾ ਲਾਉਂਦੇ ਮਾਪੇ ਬੇਗੋ ਦੇ। ਦੋਸਤੋ, ਮਾਪਿਆਂ ਨੇ ਬੇਗੋ ਨੂੰ ਡਾਢੇ ਚਾਅ ਲਾੜ ਨਾਲ ਪਾਲਿਆ। ਬੇਗੋ ਬਚਪਨ ਵਿੱਚ ਹੀ ਚੰਦਰ ਮੁਖੀ ਤੇ ਸਡੋਲ ਅੰਗਾਂ ਵਾਲੀ ਸੀ। ਮਾਈ ਬਾਪ ਨੇ ਰੱਖੀ ਲਾਡਲੀ, ਮਾਈ ਬਾਪ ਨੇ ਰੱਖੀ ਲਾਡਲੀ ਜਿਉਂ ਥੈਲੀ ਦਾ ਫੋੜਾ। ਮੁਸ਼ਕੀ ਰੰਗ ਸਰੀਰ ਛਾਂਟਵਾਂ, ਜਾਣੀ ਕੌਤਲ ਘੋੜਾ, ਨਰਮ ਸਰੀਰ ਮੱਖਣਾ ਤੋਂ ਕੂੜਾ, ਨਰਮ ਸਰੀਰ ਮੱਖਣਾ ਤੋਂ ਕੂੜਾ, ਖਾ ਕੇ ਤੁਰੇ ਮਰੋੜਾ, ਪਤਲੇ ਅੰਗ ਫੁੱਲਾਂ ਤੋਂ ਕੂਲੀ, ਪਤਲੇ ਅੰਗ ਫੁੱਲਾਂ ਤੋਂ ਕੋਲੀ ਜਿਉਂ ਰੂਈ ਦਾ ਗੋੜਾ, ਮਿੱਠਾ ਬੋਲ ਕੌਲ ਤੋਂ ਦੂਣਾ, ਆਸ਼ਿਕ ਨੂੰ ਹੈ ਲੋੜਾ, ਨੇਤਰ ਬੇਗੋ ਦੇ ਜਿਉਂ ਲਾਲਾਂ ਦਾ ਜੋੜਾ, ਨੇਤਰ ਬੇਗੋ ਦੇ ਜਿਉਂ ਲਾਲਾਂ ਦਾ ਜੋੜਾ। ਸਰੋਤਿਓ, ਬੇਗੋ ਤੇ ਹੁਣ ਲੋੜੇ ਦੀ ਜਵਾਨੀ ਸੀ। ਉਹਦੇ ਖੂਬਸੂਰਤ ਗੱਠਵੇਂ ਸਰੀਰ ਤੇ ਹਰ ਪੁਸ਼ਾਕ ਫੱਬਦੀ ਸੀ। ਉਹਦਾ ਹੁਸਨ ਮਤਾਬੀ ਵਾਂਗ ਮੱਚਦਾ ਸੀ। ਉਹ ਜਿੱਧਰੋਂ ਦੀ ਜਾਂਦੀ, ਰਾਹਾਂ ਗਲੀਆਂ ਦੇ ਵਿੱਚ ਉਜਾਲੇ ਤੇ ਖੁਸ਼ਬੂਆਂ ਬਖੇਰਦੀ ਲੰਘ ਜਾਂਦੀ। ਨਾਲ ਮੜਕਦੇ ਤੁਰਦੀ ਬੇਗੋ, ਨਾਲ ਮੜਕਦੇ ਤੁਰਦੀ ਬੇਗੋ, ਤੁਰਦੀ ਜਿਉਂ ਮੁਰਗਾਬੀ, ਰੇਬ ਪਜਾਮਾ ਪੱਟੀ ਸੌਂਦਾ, ਪੈਰਾਂ ਵਿੱਚ ਗੁਰਗਾਬੀ, ਨਾਲ ਹੁਸਨ ਦੇ ਘਰੇ ਉਜਾਲਾ ਮੱਚਦੀ ਜਿਵੇਂ ਮਤਾਬੀ, ਨਾਲ ਹੁਸਨ ਦੇ ਘਰੇ ਉਜਾਲਾ ਮੱਚਦੀ ਜਿਵੇਂ ਮਤਾਬੀ, ਇਸ਼ਕ ਬਲੀ ਦੀਆਂ ਚੜੀਆਂ ਲੋਰਾਂ, ਇਸ਼ਕ ਬਲੀ ਦੀਆਂ ਚੜੀਆਂ ਲੋਰਾਂ, ਝੂਲੇ ਵਾਂਗ ਸ਼ਰਾਬੀ ਮੁਖੜਾ ਬੇਗੋ ਦਾ ਖੇੜਿਆ ਫੁੱਲ ਗੁਲਾਬੀ, ਮੁਖੜਾ ਬੇਗੋ ਦਾ ਖੇੜਿਆ ਫੁੱਲ ਗੁਲਾਬੀ।

ਇੱਕ ਦਿਨ ਬੇਗੋ ਸਹੇਲੀਆਂ ਨੂੰ ਫੁਲਕਾਰੀ ਕੱਢਣ ਵਾਸਤੇ ਰੇਸ਼ਮ ਦਾ ਧਾਗਾ ਖਰੀਦਣ ਲਈ ਲਾਹੌਰ ਸ਼ਹਿਰ ਨੂੰ ਜਾਣ ਲਈ ਆਖਦੀ ਹੈ। ਸਈਆਂ ਸੁੰਦਰ ਪੁਸ਼ਾਕਾਂ ਪਹਿਣ ਪੱਚਰ ਕੇ ਤਿਆਰ ਹੋ ਕੇ ਬੇਗੋ ਦੇ ਘਰ ਆਉਂਦੀਆਂ ਨੇ। ਸਈਆਂ ਤਾਈ ਕੋਲ ਬੁਲਾ ਕੇ ਕਹਿੰਦੀ, ਬੇਗੋ ਨਾਰੀ, ਪੱਟ ਰੇਸ਼ਮੀ ਲੈਣਾ ਮੈਨੂੰ, ਕੱਢਣੀ ਹੈ ਫੁਲਕਾਰੀ, ਚਲੋ ਲਾਹੌਰੋਂ ਪੱਟ ਲਿਆਈਏ, ਨਾਲੇ ਪਾਣ ਸੁਪਾਰੀ, ਪੈਰੀ ਮੂਲ ਨਾ ਤੁਰਨਾ ਭੈਣੋ, ਪੈਰੀ ਮੂਲ ਨਾ ਤੁਰਨਾ ਭੈਣੋ, ਤਾਂਗੇ ਦੀ ਅਸਵਾਰੀ, ਪਹਿਣ ਪੁਸ਼ਾਕਾਂ ਨੂੰ ਕਰ ਲੈ ਹੁਣੇ ਤਿਆਰੀ, ਪਹਿਣ ਪੁਸ਼ਾਕਾਂ ਨੂੰ, ਕੁੜੀਆਂ ਨੇ ਜਾ ਪਹਿਣ ਪੁਸ਼ਾਕਾਂ, ਹੱਟ ਕਟੂਮਾਂ ਪਾਈਆਂ, ਨੰਦਾ ਤੇ ਦੰਦਾਸਾ ਮਲ ਕੇ ਘਰ ਬੇਗੋ ਦੇ ਆਈਆਂ, ਕੱਠੀਆਂ ਹੋ ਲਾਹੌਰ ਨੂੰ ਤੁਰੀਆਂ, ਆਸ਼ਿਕ ਦੇਣ ਦੁਹਾਈਆਂ, ਰੂਪ ਦੇਖ ਕੇ ਪੰਛੀ ਭੁੱਜਦੇ, ਰੂਪ ਦੇਖ ਕੇ ਪੰਛੀ ਭੁੱਜਦੇ, ਪਰੀਆਂ ਮਾਤ ਬਣਾਈਆਂ, ਆਪਸ ਦੇ ਵਿੱਚ ਜਾਣ ਹੱਸਦੀਆਂ, ਆਪਸ ਦੇ ਵਿੱਚ ਜਾਣ ਹੱਸਦੀਆਂ, ਤੁਰਨ ਜਿਵੇਂ ਮੁਰਗਾਈਆਂ, ਝਲਕਾਂ ਰੂਪ ਦੀਆਂ ਬਿਜਲੀ ਨਾਲ ਰਲਾਈਆਂ, ਝਲਕਾਂ ਰੂਪ ਦੀਆਂ ਬਿਜਲੀ ਨਾਲ ਰਲਾਈਆਂ, ਹੁਸਨ ਮਤੀਆਂ ਰੰਗ ਮਤੀਆਂ ਨਾਰਾਂ ਤਾਂਗੇ ਤੇ ਸਵਾਰ ਹੋ ਕੇ ਲਾਹੌਰ ਪਹੁੰਚ ਜਾਂਦੀਆਂ ਨੇ ਅਤੇ ਚੋਲਾ ਕਰਦੀਆਂ, ਵੇਖਣ ਵਾਲਿਆਂ ਦੇ ਦਿਲਾਂ ਤੇ ਬਿਜਲੀਆਂ ਗਰਾਉਂਦੀਆਂ ਬਾਜ਼ਾਰ ਵਿੱਚ ਘੁੰਮ ਰਹੀਆਂ ਨੇ। ਤਾਂਗੇ ਦੇ ਵਿੱਚ ਬਹਿ ਕੇ ਨਾਰਾਂ ਜਾ ਲਾਹੌਰ ਵਿੱਚ ਵੜੀਆਂ, ਸੈਰ ਕਰਦੀਆਂ ਫਿਰਨ ਸਾਰੀਆਂ ਵਾਂਗ ਫੌਜ ਦੇ ਚੜੀਆਂ, ਦੇਖ ਬਾਣੀਏ ਮੋਮ ਹੋ ਗਏ, ਗਿਰੀਆਂ ਛੁੱਟ ਤੱਕੜੀਆਂ, ਸਭੇ ਆਖ ਦੇ ਲੈ ਲੈ ਲੈ ਸੌਦਾ, ਮੁਫਤ ਤੋਲੀਏ ਧੜੀਆਂ, ਹਾਕਾਂ ਮਾਰ ਰਹੇ ਨਾ ਮੁਟਿਆਰਾਂ ਖੜੀਆਂ, ਹਾਕਾਂ ਮਾਰ ਰਹੇ ਨਾ ਮੁਟਿਆਰਾਂ ਖੜੀਆਂ।

0: ਦੋਸਤੋ, ਮਟਿਆਰਾਂ ਤੁਰਦੀਆਂ ਤੁਰਦੀਆਂ ਇੰਦਰ ਬਾਣੀਏ ਦੀ ਦੁਕਾਨ ਅੱਗੇ ਜਾ ਖਲੋਂਦੀਆਂ ਨੇ ਅਤੇ ਕੱਪੜਿਆਂ ਦਾ ਭਾਅ ਪੁੱਛਦੀਆਂ ਨੇ। ਇੰਦਰ ਬੀਗੋ ਦੇ ਹੁਸਨ ਜਮਾਲ ਤੇ ਲੱਟੂ ਹੋ ਜਾਂਦਾ ਏ। ਉਹ ਇਸ ਦਾ ਨਾਮ ਪੁੱਛਦਾ ਏ। ਜਦੋਂ ਇੰਦਰ ਨੂੰ ਦੱਸਿਆ ਜਾਂਦਾ ਏ ਕਿ ਉਸ ਸੁੰਦਰੀ ਦਾ ਨਾਮ ਬੀਗੋ ਹੈ ਤਾਂ ਇੰਦਰ ਆਖਦਾ ਏ,
1: ਤੁਹਾਨੂੰ ਜਿਹੜਾ ਵੀ ਲੀੜਾ ਕੱਪੜਾ ਪਸੰਦ ਹੈ ਨਾ, ਲੈ ਲਵੋ, ਮੈਂ ਆਪੇ ਮੁੱਲ ਲਾ ਲਵਾਂਗਾ ਜੋ ਬੇ

ਇੰਦਰ ਦੀ ਇਹ ਗੱਲ ਸੁਣ ਕੇ ਜਨਾਨੀਆਂ ਦੀ ਹੋਰ ਵੀ ਚੜ ਮੱਚ ਜਾਂਦੀ ਹੈ। ਉਹ ਬੇਗੋ ਨੂੰ ਉਕਸਾਉਂਦੀਆਂ ਨੇ, ਇੱਕ ਵਾਰੇ ਤੂੰ ਕਹਿ ਦੇ ਬੇਗੋ, ਨਾਰਾ ਕਹਿਣ ਸੁਣਾ ਕੇ ਇਹਨੇ ਕਿਹੜੀ ਲਾਈ ਦੇਵਣੀ, ਦੇਖ ਲਵੋ ਪਰਤਾ ਕੇ। ਕਈ ਲੱਖ ਦਾ ਮਾਲ ਹੱਟੀ ਮੈਂ, ਕਈ ਲੱਖ ਦਾ ਮਾਲ ਹੱਟੀ ਮੈਂ, ਬਹਿ ਜੂ ਕਿਵੇਂ ਮਚਾ ਕੇ, ਆਪਣਾ ਕੀ ਨੁਕਸਾਨ ਭੈੜੀਏ, ਦੇਖ ਜ਼ੁਬਾਨ ਹਿਲਾ ਕੇ, ਆਪਣਾ ਕੀ ਨੁਕਸਾਨ ਭੈੜੀਏ, ਦੇਖ ਜ਼ੁਬਾਨ ਹਿਲਾ ਕੇ। ਇੰਦਰ ਬਾਣੀਏ ਨੂੰ ਦੇਖ ਲਈ ਅਜ਼ਮਾ ਕੇ। ਬੇਗੋ ਜਨਾਨੀਆਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਤੇ ਇੰਦਰ ਨੂੰ ਆਖਦੀ ਹੈ। ਬੇਗੋ ਕਹਿੰਦੀ, ਸੁਣ ਵੇ ਇੰਦਰਾ, ਮਿਲਦੀਆਂ ਨੇ ਤਕਦੀਰਾਂ, ਪਿਛਲੇ ਦਾਨ ਕਰੇ ਤੈ ਛੋਲੇ, ਇੱਥੇ ਭਾਲ ਦਾ ਖੀਰਾਂ, ਅੰਬ ਕਦੇ ਨਾ ਹਾਸਲ ਹੁੰਦੇ, ਲਾ ਕੇ ਜੰਡ ਕਰੀਰਾਂ, ਬਾਜ ਕਮਾਈ ਨਾ ਕੁਝ ਮਿਲਦਾ, ਦੇਣ ਗ੍ਰੰਥ ਨਜ਼ੀਰਾਂ, ਆਸ਼ਕ ਬਣਿਆ ਫਿਰਦਾ ਐਵੇਂ, ਦੇ ਕੇ ਚਾਰ ਕੁਲੀਰਾਂ, ਮੁਸ਼ਕਲ ਥੇ ਆਉਣਗੀਆਂ, ਫੋਟੋ ਦੀਆਂ ਤਸਵੀਰਾਂ, ਮੁਸ਼ਕਲ ਥੇ ਆਉਣਗੀਆਂ, ਫੋਟੋ ਦੀਆਂ ਤਸਵੀਰਾਂ।

ਦੋਸਤੋ, ਬੇਗੋ ਇੰਦਰ ਨੂੰ ਮੀਣਾ ਮਾਰਦੀ ਹੈ ਕਿ ਲਾਲਾ, ਗੱਲਾਂ ਕਰਨੀਆਂ ਸੁਖਾਲੀਆਂ ਨੇ ਪਰ ਕਰਕੇ ਦਿਖਾਉਣਾ ਮੁਸ਼ਕਿਲ ਹੈ, ਤੂੰ ਹੱਟੀ ਨੂੰ ਕੀ ਅੱਗ ਲਗਾਵੇਂਗਾ। ਬੇਗੋ ਦੀ ਇਹ ਗੱਲ ਸੁਣੀ ਤਾਂ ਦੋਸਤੋ ਇੰਦਰ ਜਿਵੇਂ ਅੱਗੋਂ ਤਿਆਰ ਹੀ ਬੈਠਾ ਸੀ। ਇੰਨੀ ਸੁਣ ਕੇ ਇੰਦਰ ਮੱਲ ਨੇ ਫੇਰ ਨਾ ਦੇਰ ਲਗਾਈ ਤੇਲ ਮਿੱਟੀ ਦਾ ਪਾ ਕੇ ਬਾਣੀਏ ਅੱਗ ਹੱਟੀ ਨੂੰ ਲਾਈ।

ਆਕੇ ਲੱਗੇ ਬੁਝਾਉਣ ਬਾਣੀਏ ਬੁਝਦੀ ਨਹੀਂ ਬੁਝਾਈ ਨਾਰਾ ਗਈਆਂ ਦੌੜ ਦੇਖ ਕੇ ਸੁੱਟੀ ਤੇ ਸਬਰਾਈ ਅਗਨੀ ਨਾ ਬੁਝਦੀ ਲਾਲੇ ਦੇਣ ਦੁਹਾਈ ਅਗਨੀ ਨਾ ਬੁਝਦੀ ਲਾਲੇ ਦੇਣ ਦੁਹਾਈ ਤੀਵੀਆਂ ਦੀ ਬੇਵਕੂਫੀ ਅਤੇ ਬੇਗੋ ਦੇ ਮਜ਼ਾਕ ਨਾਲ ਹਾਸੇ ਦਾ ਤਮਾਸ਼ਾ ਬਣ ਜਾਂਦਾ ਏ ਇੰਦਰ ਦੀ ਦੁਕਾਨ ਸੜਕੇ ਸਵਾਹ

ਹੋ ਜਾਂਦੀ ਹੈ। ਨਾਰਾਂ ਗਈਆਂ ਦੌੜ ਘਰਾਂ ਨੂੰ ਚੋਲ ਕਰਦੀਆਂ ਜਾਵਣ, ਨਾਲੇ ਮੁੜ ਮੁੜ ਦੇਖਣ ਪਿੱਛੇ ਖੌਫ ਪੁਲਿਸ ਦਾ ਖਾਵਣ। ਪੱਟਿਆ ਗਿਆ ਵਿਚਾਰਾ ਇੰਦਰ, ਮੈਂ ਕੀਤੀ ਪਛਤਾਵਣ, ਬੇਗੋ ਕਹਿੰਦੀ ਤੁਸਾਂ ਕਰਾਈਆਂ, ਮੈਂ ਕੀਤੀ ਬਦਨਾਵਣ, ਜੇ ਘਰ ਸਾਰ ਲੱਗੇ ਮਾਪੇ ਮਾਰ ਪੁਕਾਵਣ, ਜੇ ਘਰ ਸਾਰ ਲੱਗੇ ਮਾਪੇ ਮਾਰ ਮੁਕਾਵਣ।

ਜਨਾਨੀਆਂ ਦੌੜਦੀਆਂ ਰਾਵੀ ਦੇ ਕੰਢੇ ਪਹੁੰਚ ਕੇ ਇੱਕ ਦਰਖਤ ਦੀ ਛਾਵੇਂ ਬੈਠ ਜਾਂਦੀਆਂ ਨੇ। ਵਾਪਰੇ ਹਾਸੇ ਤੇ ਪਛਤਾਉਂਦੀਆਂ ਨੇ, ਕੀ ਵੇਖਦੀਆਂ ਨੇ ਕਿ ਇੰਦਰ

ਲੱਕੜੀਆਂ ਵੀ ਉਹਨਾਂ ਵਾਲੇ ਆ ਰਿਹਾ ਏ। ਜਨਾਨੀਆਂ ਇਹ ਦੇਖ ਕੇ ਘਬਰਾ ਜਾਂਦੀਆਂ ਨੇ ਅਤੇ ਬੇਗੋ ਨੂੰ ਆਖਦੀਆਂ ਨੇ, ਬੇਗੋ ਤਾਈ ਨਾਰਾ ਆਖਣੇ ਸੁਣ ਤੂੰ ਬਾਤ ਹਮਾਰੀ, ਆਪਣੇ ਨਾਲ ਗਿਆ ਜੇ ਖੋਖਾ ਜਾ ਕੇ ਕਰੂ ਖੁਆਰੀ, ਆਪਾਂ ਨੂੰ ਫੜ ਕੁੱਟਣ ਮਾਪੇ ਦੇਖੇ ਖਲਕਤ ਸਾਰੀ, ਮਿੱਟੀ ਪੱਟੂ ਪਿੰਡ ਵਿੱਚ ਜਾ ਕੇ ਕਰਕੇ ਦੇਖ ਵਿਚਾਰੀ, ਮੋੜੇ ਖੱਖੇ ਨੂੰ ਕਰੂ ਖਰਾਬੀ ਭਾਰੀ, ਮੋੜੇ ਖੱਖੇ ਨੂੰ ਕਰੂ ਖਰਾਬੀ ਭਾਰੀ। ਨਾਰੀਆਂ ਇੰਦਰ ਕੋਲੋਂ ਪਿੱਛਾ ਛਡਾਉਣ ਦੀਆਂ ਤਦਬੀਰਾਂ ਸੋਚਦੀਆਂ ਨੇ ਅਤੇ ਉਸ ਨੂੰ ਮਾਰ ਮਕਾਉਣ ਦੀ ਬਣਤ ਬਣਾਉਂਦੀਆਂ ਨੇ। ਇੰਨੇ ਨੂੰ ਇੰਦਰ ਵੀ ਆ ਜਾਂਦਾ ਏ।

ਇੰਦਰ ਜਦੋਂ ਪਹੁੰਚਿਆ ਆ ਕੇ ਇੱਕ ਨਾਰ ਫਰਮਾਵੇ, ਰਾਵੀ ਦੇ ਵਿੱਚ ਛਾਲ ਮਾਰ ਕੇ ਬੇਗੋ ਨੂੰ ਦਿਖਲਾਵੇ, ਫੇਰ ਜ਼ਰੂਰ ਮਿਲਾਂਗੀ ਤੈਨੂੰ ਲੱਖ ਸੁਗੰਧਾਂ ਖਾਵੇ। ਇੰਦਰ ਕਹਿੰਦਾ ਕਹਿਣੀ ਬੇਗੋ ਜੋ ਤੇਰੇ ਦਿਲ ਆਵੇ। ਇੰਦਰ ਕਹਿੰਦਾ ਕਹਿਣੀ ਬੇਗੋ ਜੋ ਤੇਰੇ ਦਿਲ ਆਵੇ, ਮਾਰ ਭਵੇ ਨਾ ਮਾਰ ਬਾਣੀਆਂ ਜੋ ਤੇਰੇ ਦਿਲ ਆਵੇ। ਰਾਵੀ ਗਿਰਦੇ ਨੂੰ ਤੈਨੂੰ ਕੌਣ ਬਚਾਵੇ, ਰਾਵੀ ਗਿਰਦੇ ਨੂੰ ਤੈਨੂੰ ਕੌਣ ਬਚਾਵੇ। ਬੇਗੋ ਨਾਰੀਆਂ ਦੀ ਚੱਕਰ ਵਿੱਚ ਆ ਕੇ ਇੰਦਰ ਨੂੰ ਆਖਦੀ ਹੈ ਕਿ ਜੇ ਉਹ ਉਸਦਾ ਸੱਚਾ ਆਸ਼ਕ ਹੈ ਤਾਂ ਨਦੀ ਵਿੱਚ ਛਾਲ ਮਾਰ ਦੇਵੇ।

ਫੇਰ ਨਜ਼ਰ ਨਹੀਂ ਆਇਆ ਡੁੱਬ ਗਈ ਲਾਸ਼ ਵਿਚਾਰੀ, ਪੁਲ ਪਰ ਖੜੀਆਂ ਦੇਖਣ ਨਾਰਾਂ ਰੋਵਣ ਜ਼ਾਰੋ ਜ਼ਾਰੀ, ਬੇਗੋ ਮਾਰੀ ਤੇ ਜਾਣ ਵਾਰਤੀ ਸਾਰੀ, ਬੇਗੋ ਮਾਰੀ ਤੇ ਜਾਣ ਵਾਰਤੀ ਸਾਰੀ। ਸਾਰੀਆਂ ਨਾਰੀਆਂ ਹੱਕੀਆਂ ਬੱਕੀਆਂ ਹੋਈਆਂ ਇੰਦਰ ਦੀ ਦਰਿਆ ਵਿੱਚ ਰੁੜੀ ਜਾਂਦੀ ਲਾਸ਼ ਨੂੰ ਵੇਖ ਰਹੀਆਂ ਨੇ। ਇੰਦਰ ਦੀ ਕੁਰਬਾਨੀ ਵੇਖ ਕੇ ਬੇਗੋ ਦੀਆਂ ਅੱਖਾਂ ਵਿੱਚ ਹੰਝੂ ਛਲਕ ਪੈਂਦੇ ਨੇ। ਉਹਦੇ ਦਿਲ ਵਿੱਚ ਇੰਦਰ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਜਾਗ ਉੱਠਦਾ ਏ।

ਅੱਛਣਾ ਦੀ ਪ੍ਰੀਤ ਕਹਾਣੀ ਹਾਸੇ ਮਜ਼ਾਕ ਤੋਂ ਸ਼ੁਰੂ ਹੋ ਕੇ ਰੂਹਾਨੀ ਪਿਆਰ ਵਿੱਚ ਬਦਲ ਜਾਂਦੀ ਹੈ ਅਤੇ ਬੇਗੋ ਤੇ ਇੰਦਰ ਦੇ ਨਾਮ ਨੂੰ ਆਸ਼ਕਾਂ ਵਿੱਚ ਅਮਰੇ ਕਰ ਜਾਂਦੀ ਹੈ। ਸਰੋਤਿਓ, ਛੱਜੂ ਸਿੰਘ ਪਿੰਡ ਦਦਰਾਲਾ ਖਰੋੜ ਜ਼ਿਲ੍ਹਾ ਪਟਿਆਲਾ ਦਾ ਕਿਰਤੀ ਕਿਸਾਨ ਸੀ। ਉਹਨਾਂ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਅਤੇ ਮਾਤਾ ਦਾ ਨਾਮ ਆਸੋ ਸੀ। ਉਹਨਾਂ ਦਾ ਜਨਮ 1901 ਈਸਵੀ ਵਿੱਚ ਹੋਇਆ। ਉਹ ਨਿਆਣੀ ਉਮਰ ਵਿੱਚ ਹੀ ਯਤੀਮ ਹੋ ਗਏ ਸਨ। ਪਹਿਲਾਂ ਉਹ ਕੁਝ ਚਿਰ ਆਪਣੀ ਵੱਡੀ ਭੈਣ ਇੰਦਰ ਕੌਰ ਕੋਲ ਉਸਦੇ ਸਹੁਰੇ ਪਿੰਡ ਭਾਂਬਰੀ ਰਹੇ, ਫਿਰ ਚਾਚੇ ਕੋਲ ਰਹਿਣ ਲੱਗੇ। ਇੱਥੇ ਰਹਿੰਦਿਆਂ ਹੀ ਉਹਨਾਂ ਨੇ ਗੁਰਮੁਖੀ ਸਿੱਖੀ। 23 ਸਾਲ ਦੀ ਉਮਰ ਵਿੱਚ ਉਹਨਾਂ ਦੀ ਸ਼ਾਦੀ ਪ੍ਰੀਤਮ ਕੌਰ ਜੀ ਨਾਲ ਹੋਈ। ਛੱਜੂ ਸਿੰਘ ਨੇ ਮਾਘੀ ਰਾਮ ਜੀ ਤੋਂ ਪਿੰਗਲ ਦਾ ਗਿਆਨ ਪ੍ਰਾਪਤ ਕੀਤਾ। ਉਹਨਾਂ ਨੇ 1960 ਈਸਵੀ ਵਿੱਚ ਇੱਕ ਪਿੰਗਲ ਵੀ ਲਿਖਿਆ। ਉਹਨਾਂ ਨੇ 60 ਤੋਂ ਵਧੇਰੇ ਕਿੱਸਿਆਂ ਦੀ ਰਚਨਾ ਕੀਤੀ। ਛੱਜੂ ਨੇ ਆਪਣੇ ਇਲਾਕੇ ਦੀ ਪੇਂਡੂ ਬੋਲੀ, ਜੋ ਮਲਵਈ ਤੇ ਪੁਆਧੀ ਦਾ ਮਿਸ਼ਰਤ ਰੂਪ ਹੈ, ਇਹਨਾਂ ਵਿੱਚ ਸਥਾਨਕ ਬਿੰਬਾਵਲੀ ਨੂੰ ਛੰਦਾਂ ਵਿੱਚ ਨਗੀਨਿਆਂ ਵਾਂਗ ਜੜਿਆ ਏ। ਉਹਨਾਂ ਦੇ ਕਈ ਚੇਲੇ ਨੇ ਛੱਜੂ ਸਿੰਘ ਵਿੱਚ ਲੋਕ ਪਿਆਰ ਦੀ ਭਾਵਨਾ ਕਾਫੀ ਪ੍ਰਬਲ ਹੈ। ਉਹ ਮਜ਼ਹਬੀ, ਕੱਟੜਪੰਥੀ ਤੇ ਤੰਗ ਨਜ਼ਰੀਏ ਤੋਂ ਬਹੁਤ ਉੱਚੇ ਨੇ। ਉਹਨਾਂ ਦੇ ਕਿੱਸਿਆਂ ਦੀ ਪ੍ਰਮੁੱਖ ਸਾਹਿਤਕ ਵਿਸ਼ੇਸ਼ਤਾ ਪਿੰਗਲ ਦੀ ਸਮਝ, ਬੋਲੀ ਦਾ ਸਧਾਰਨ ਮਧੁਰ ਲਹਿਜਾ ਅਤੇ ਭਾਵਨਾ ਪੂਰਨ ਕਾਵਮਈ ਸ਼ੈਲੀ ਹੈ। ਛੱਜੂ ਜੀ ਦਾ ਦੇਹਾਂਤ 1988 ਈਸਵੀ ਵਿੱਚ ਹੋਇਆ। ਉਹਨਾਂ ਦੇ ਦਰਜਨਾ ਕਿੱਸੇ ਅਤੇ ਪਿੰਗਲ ਦੀਆਂ ਪੁਸਤਕਾਂ ਦੋਸਤੋ ਅੱਜ ਵੀ ਮਾਰਕੀਟ ਵਿੱਚ ਉਪਲਬਧ ਨੇ। ਉਹਨਾਂ ਦਾ ਜ਼ਿਕਰ ਮਾਲਵੇ ਦੇ ਪ੍ਰਮੁੱਖ ਉਸਤਾਦ ਕਵੀਸ਼ਰਾਂ ਵਿੱਚ ਆਉਂਦਾ ਏ ਅਤੇ ਲੋਕੀ ਉਹਨਾਂ ਨੂੰ ਡਾਢੇ ਸਤਿਕਾਰ ਨਾਲ ਯਾਦ ਕਰਦੇ ਨੇ।

ਦੋਸਤੋ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਪਿਆਰੇ ਸਾਥੀ ਐਡੀਟਰ ਸਤਪਾਲ ਬਰਾੜ ਜੀ ਨੂੰ ਅੱਜ ਦਾ ਇਹ ਨਵਾਂ ਸਿਲਸਿਲਾ ਅੱਖਰ ਬੋਲਦੇ ਨੇ ਸੰਪੂਰਨ ਕਰਨ ਦੀ ਦਿਓ ਆਗਿਆ। ਦੋਸਤੋ ਅੱਖਰ ਬੋਲਦੇ ਦੇ ਅੰਤਰਗਤ ਅੱਜ ਤੁਸੀਂ ਸੁਣੀ ਮਾਲਵੇ ਦੀ ਕਵੀਸ਼ਰੀ ਸਰਦਾਰ ਛੱਜੂ ਸਿੰਘ ਦੀ ਪ੍ਰਸਿੱਧ ਰਚਨਾ ਕਿੱਸਾ ਬੇਗੋਨਾਰ। ਦੋਸਤੋ ਆਪ ਜੀ ਨੂੰ ਇਹ ਸਾਡਾ ਪਹਿਲਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ, ਇਸ ਸੰਬੰਧੀ ਆਪਣੀ ਰਾਏ ਮਸ਼ਵਰੇ ਸਲਾਹਾਂ ਆਪਣੀਆਂ ਖੂਬਸੂਰਤ ਚਿੱਠੀਆਂ ਰਾਹੀਂ ਤੇ ਆਪਣੀਆਂ ਟੈਲੀਫੋਨ ਕਾਲਸ ਰਾਹੀਂ ਆਪਣੇ ਵਟਸਐਪ ਮੈਸੇਜਿਸ ਰਾਹੀਂ ਸਾਨੂੰ ਜ਼ਰੂਰ ਭੇਜਦੇ ਰਹੋ। ਅਸੀਂ ਉਡੀਕਵਾਨ ਰਹਿੰਦੇ ਹਾਂ ਤੁਹਾਡੇ ਵਟਸਐਪ ਮੈਸੇਜਿਸ ਦਾ, ਤੁਹਾਡੀਆਂ ਕਾਲਸ ਦਾ ਤੇ ਤੁਹਾਡੀਆਂ ਚਿੱਠੀਆਂ ਦੇ। ਦੋਸਤੋ ਟਿਊਨ ਕਰਦੇ ਰਹੋ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ, ਤੁਹਾਡਾ ਪਸੰਦੀਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਰੇਡੀਓ ਸਟੇਸ਼ਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਤੇ ਐਡੀਟਰ ਸਤਪਾਲ ਬਰਾੜ ਤੇ ਵਿਕਾਸ ਭਾਰਦਵਾਜ।

ਹੁਣੇ ਤੁਸੀਂ ਸੁਣ ਰਹੇ ਸੀ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ। ਮਾਲਵੇ ਦੀ ਕਵੀ ਸ਼੍ਰੀ ਸਰਦਾਰ ਛੱਜੂ ਸਿੰਘ ਦੀ ਪ੍ਰਸਿੱਧ ਰਚਨਾ ਬੇਗੁਨਾਰ ਵਾਚਕ ਸਨ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਔਰ ਸੰਪਾਦਨ ਸੀ ਸੀਮਾ ਮਹਿਰਾ ਦਾ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 6:19 ਤੇ 40 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਦਖਲ ਅੰਦਾਜ਼ੀ ਦੀ ਜ਼ਰੂਰਤ ਤੇ ਚਰਚਾ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਾਲ ਹੀ ਵਿਚ ਅਮਰੀਕਾ ਵਿਚ MLA ਹੋਸਟਲ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਏ। ਇਸ ਸਬੰਧ ਵਿਚ ਸਬੰਧਿਤ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਵਿਰਾਸਤੀ ਵਸਤਾਂ ਦੀ ਦੇਖਰੇਖ ਕੌਣ ਕਰ ਰਿਹਾ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਪੀਕਰ ਸੰਧਵਾ ਨੇ ਕਿਹਾ ਕਿ ਇਸ ਅਪਰਾਧ ਨੂੰ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਇਹ ਕਾਰਵਾਈ 4 ਜੂਨ ਨੂੰ ਸ਼ਿਕਾਗੋ ਵਿਚ ਚੰਡੀਗੜ੍ਹ ਦੇ ਪੰਜਾਬ MLA ਹੋਸਟਲ ਤੋਂ ਬਿਨਾਂ ਸਰਕਾਰ ਦੀ ਜਾਣਕਾਰੀ ਦੇ $72,720 ਭਾਵ 59 ਲੱਖ ਰੁਪਏ ਤੋਂ ਵੱਧ ਦੀਆਂ ਵਿਰਾਸਤੀ ਕੁਰਸੀਆਂ ਦੀ ਇਕ ਜੋੜੀ ਅਤੇ 4 ਨਿਵੇਂ ਸਟੂਲ ਦੇ ਸੈੱਟ ਦੀ ਨਿਲਾਮੀ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੀਤੀ ਗਈ ਏ। ਇਹ ਵਿਰਾਸਤੀ ਫਰਨੀਚਰ ਵਸਤਾਂ ਆਰਕੀਟੈਕਟ ਲੇ ਕੋਰਬੂਸੀਅਰ ਅਤੇ ਪੀਰੇ ਜਿਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਸਨ ਜਦੋਂ ਚੰਡੀਗੜ੍ਹ ਬਣਾਇਆ ਜਾ ਰਿਹਾ ਸੀ। ਪੰਜਾਬ ਦੇ ਖਜ਼ਾਨਾ ਤੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਈਲ ਐਲਕੋਹਲ ਮੈਥਾਨੋਲ ਤੇ ਪਾਬੰਦੀ ਲਾਉਣ ਲਈ ਤੁਰੰਤ ਅਤੇ ਫੈਸਲਾਕੁੰਨ ਕਦਮ ਚੁੱਕਣ ਦੀ ਅਪੀਲ ਕੀਤੀ ਏ। ਉਨ੍ਹਾਂ ਨੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਅਤੇ ਭਵਿੱਖ ਵਿਚ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੂੰ ਰੋਕਣ ਲਈ ਇਕ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਖਜ਼ਾਨਾ ਮੰਤਰੀ ਨੇ ਅਜੇ ਵਿਚਾਰ ਆਬਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ DK ਤਿਵਾੜੀ ਤੇ ਆਬਕਾਰੀ ਤੇ ਕਰ ਕਮਿਸ਼ਨਰ ਜਿਤੇਂਦਰ ਜੋਰਵਾਲ ਨਾਲ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਮਨੁੱਖੀ ਜਾਨਾਂ ਦੀ ਰਾਖੀ ਲਈ ਜ਼ਰੂਰੀ ਕੇਂਦਰੀ ਦਖਲ ਅੰਦਾਜ਼ੀ ਦੀ ਮੰਗ ਕਰਦਿਆਂ ਮੰਤਰੀ ਨੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਹੱਤਵਪੂਰਨ ਜਨਤਕ ਸੁਰੱਖਿਆ ਮੁੱਦੇ ਤੇ ਪਹਿਲਾਂ ਭੇਜੇ ਗਏ ਉੱਚ ਪੱਧਰੀ ਪੱਤਰ ਵਿਹਾਰ ਦੇ ਸਬੰਧ ਵਿਚ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਨ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RN ਜਲੰਧਰ। ਸ਼੍ਰੀ ਅਮਰਨਾਥ ਯਾਤਰਾ ਕੁਝ ਦਿਨਾਂ ਵਿਚ ਸ਼ੁਰੂ ਹੋਣ ਵਾਲੀ ਏ ਤੇ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ ਤੇ ਹਾਈ ਅਲਰਟ ਤੇ ਏ। ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪਠਾਨਕੋਟ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿਚ ਵਿਸ਼ੇਸ਼ ਭਾਲ ਕਾਰਵਾਈਆਂ ਚਲਾਈਆਂ ਜਾ ਰਹੀਆਂ ਨੇ। ਇਸ ਸਮੇਂ ਦੌਰਾਨ ਅੰਤਰਰਾਜੀ ਚੌਕੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਮੁੱਖ ਚੌਰਾਹਿਆਂ, ਮੁੱਖ ਸੜਕਾਂ, ਬਾਜ਼ਾਰਾਂ ਤੇ ਸੰਵੇਦਨਸ਼ੀਲ ਸਥਾਨਾਂ ਤੇ ਰੈੱਡ ਅਲਰਟ ਚੌਕੀਆਂ ਕਾਇਮ ਕੀਤੀਆਂ ਜਾ ਰਹੀਆਂ ਨੇ ਤੇ ਵਾਹਨਾਂ ਤੇ ਲੋਕਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਏ। ਪੁਲਿਸ ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ ਤੇ 50 ਤੋਂ ਵੱਧ ਚੌਕੀਆਂ ਕਾਇਮ ਕਰਕੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੀ ਏ, ਜਿਸ ਵਿਚ ਭਾਰਤ ਪਾਕਿਸਤਾਨ ਸਰਹੱਦ ਤੇ ਪਠਾਨਕੋਟ ਖੇਤਰ ਵੀ ਸ਼ਾਮਿਲ ਏ। ਇਸ ਬਾਰੇ ਖੁਲਾਸਾ ਕਰਦੇ ਹੋਏ DSP ਸਦਰ ਮੁਕਾਮ RK ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੇ ਸੁਰੱਖਿਅਤ ਅਤੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ।
1: ਇਹ ਸ਼੍ਰੀ ਅਮਰਨਾਥ ਯਾਤਰਾ ਜੀ ਸ਼ੁਰੂ ਹੋਣ ਜਾ ਰਹੀ ਹੈ, ਉਸ ਸੰਬੰਧ ਚ ਰੈਡ ਅਲਰਟ ਅੱਜ ਲਗਾਇਆ ਗਿਆ ਵਾ, ਸਾਰੇ ਬਾਰਡਰ ਰੇਂਜ ਚ ਹੀ ਚੱਲ ਰਿਹਾ ਤੇ ਸਾਰੇ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ। ਯਾਤਰਾ ਵਾ ਇਹ ਸਹੀ ਤਰੀਕੇ ਨਾਲ ਸ਼ੁਰੂ ਹੋ ਕੇ ਤੇ ਸੰਪੰਨ ਸਹੀ ਤਰੀਕੇ ਨਾਲ ਹੋ ਜਾਏ, ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਮਾੜੇ ਅੰਸਰਾਂ ਨੂੰ ਇਹੋ ਹੀ ਹੈ ਮੈਸੇਜ ਵੀ ਉਹ ਸਾਡਾ ਇਲਾਕਾ ਛੱਡ ਜਾਣ, ਬਿਲਕੁਲ ਗਲਤ ਕੰਮ ਵੱਲ ਤੋਂ ਗੁਰੇਜ਼ ਕਰਨ ਤੇ ਮਾੜੇ ਅੰਸਰਾਂ ਉਹਨਾਂ ਦੇ ਖਿਲਾਫ਼ ਅਸੀਂ ਸਖ਼ਤ ਐਕਸ਼ਨ ਲਵਾਂਗੇ।
0: ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਚ ਪਾਕਿਸਤਾਨੀ ਸੰਬੰਧ ਵਾਲੇ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਕਈ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 10 ਪਾਕਿਸਤਾਨੀ ਪਿਸਤੌਲ ਬਰਾਮਦ ਕੀਤੇ ਨੇ। DIG ਬਾਰਡਰ ਰੇਂਜ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਦੇਹਾਤੀ ਪੁਲਿਸ ਤੇ ਹੋਰ ਖੁਫੀਆ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਤਹਿਤ ਇੱਕ ਵੱਡੇ ਗੈਂਗਸਟਰ ਅਤੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਕਾਰਵਾਈ ਦੌਰਾਨ 5 ਤੋਂ 6 ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੇ ਤਾਰ ਵਿਦੇਸ਼ੀ ਤਾਕਤਾਂ ਦੇ ਗੈਂਗਸਟਰ ਨੈਟਵਰਕ ਨਾਲ ਜੁੜੇ ਹੋਏ ਸਾਹਮਣੇ ਆਏ ਨੇ। ਇਨ੍ਹਾਂ ਦੇ ISI ਨਾਲ ਸੰਬੰਧ ਹੋਣ ਦੀ ਵੀ ਜਾਣਕਾਰੀ ਮਿਲੀ ਏ, ਜਿਨ੍ਹਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਏ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ,
2: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖਾਸ ਜਿਹੜੇ ਹੈਗੇ ਆ ਪਿਸਟਲ ਜਿਹੜੇ ਕਿ ਪਾਕਿਸਤਾਨ ਮੇਡ ਨੇ ਉਹ ਰਿਕਵਰ ਕੀਤੇ ਆ, ਔਰ ਕਈ ਮੁਕਦਮਿਆਂ ਦੇ ਵਿੱਚ ਜਿਹੜੇ ਸਸਪੀਸ਼ਨਲ ਕ੍ਰਾਈਮ ਹੋਏ ਉਹਨਾਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਸੋ ਇਹ ਇੰਟੈਰੋਗੇਸ਼ਨ ਦਾ ਅਗਲੀ ਤਫਤੀਸ਼ ਚ ਇਹਨਾਂ ਦੀਆਂ ਘੜੀਆਂ ਨੂੰ ਜੋੜਿਆ ਜਾ ਰਿਹਾ। ਫਰਦਰ ਜਿਹੜੀਆਂ ਸਾਡੀਆਂ ਰੇਡਿੰਗ ਪਾਰਟੀਜ਼ ਆ, ਵੀ ਆਰ ਔਨ ਦੀ ਜੌਬ, ਜਿਹੜੀਆਂ ਸਾਡੀਆਂ IB ਐਂਡ CID ਯੂਨਿਟਸ ਆ ਜਾਂ SSOC ਆ, ਉਹਨਾਂ ਦੇ ਨਾਲ ਇਨ ਕੋਆਰਡੀਨੇਸ਼ਨ ਅਸੀਂ ਸਾਰਾ ਇਹ ਵਰਕ ਕਰ ਰਹੇ ਹਾਂ ਔਰ ਇਹਨਾਂ ਤਫਤੀਸ਼ਾਂ ਨੂੰ ਅੱਗੇ ਲੈ ਕੇ।
0: ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਅੱਜ ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜ਼ਿਕਰਯੋਗੀ ਕਿ 18 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਔਰਤਾਂ ਦੀ ਕ੍ਰਿਕਟ ਵਿਚ ਭਾਰਤ ਅੱਜ ਲੀਡਸ ਦੇ

0: ਮੈਚ।
1: ਹੁਣ ਤੁਸੀਂ ਸੁਣ ਰਹੇ ਸੀ ICC ਵਿਮੈਨਸ T20 ਵਰਲਡ ਕੱਪ 2026 ਜੋ ਕਿ ਭਾਰਤ ਤੇ ਨੀਦਰਲੈਂਡ ਦਰਮਿਆਨ ਖੇਡਿਆ ਜਾ ਰਿਹਾ, ਉਸ ਬਾਰੇ ਵਿਚਾਰ ਚਰਚਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 6:00।

ਕਿ 59 ਮਿੰਟ ਤੇ 32 ਸਕਿੰਟ ਦਾ ਹੋ ਗਿਆ। ਆਓ ਹੁਣ ਠੀਕ 7 ਵਜੇ ਸੁਣ ਲੈਂਦੇ ਹਾਂ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 7:10 ਤੇ ਤੁਸੀਂ ਸੁਣੋਗੇ ਇਕ ਖਾਸ ਪ੍ਰੋਗਰਾਮ ਜੋ ਕਿ ਕੇਂਦਰ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਨੂੰ ਸਮਰਪਿਤ ਹੈ।

@ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉੱਭਰ ਰਿਹਾ ਹੈ। ਭਾਰਤ ਹੁਣ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਬਰਾਮਦਕਾਰ ਹੈ। ਪੁਣੇ ਵਿੱਚ ਇੱਕ ਅਮਰੀਕੀ ਕੰਪਨੀ ਦੀ ਨਿਰਮਾਣ ਇਕਾਈ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਵਿਸ਼ਵ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਵਿਕਸਿਤ ਹੋਇਆ ਹੈ। ਸ੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਇਸ ਸਮੇਂ 2 ਸੈਮੀ ਕੰਡਕਟਰ ਪਲਾਂਟ ਨਿਰਮਾਣ ਅਧੀਨ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਨ੍ਹਾਂ ਦੀ ਗਿਣਤੀ 4 ਤੋਂ ਵੱਧ ਹੋ ਜਾਏਗੀ। ਸ਼ਿਵ ਸੈਨਾ ਉਧਵ ਠਾਕਰੇ ਧੜੇ ਦੇ ਲੋਕ ਸਭਾ ਮੈਂਬਰ ਅਰਵਿੰਦ ਸਾਵੰਤ ਅਤੇ ਅਨਿਲ ਦੇਸਾਈ ਨੇ ਰਾਜ ਸਭਾ ਮੈਂਬਰ ਸੰਜੇ ਰਾਉਤ ਦੇ ਨਾਲ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਸੌਂਪਿਆ। ਇਹ ਮੁਲਾਕਾਤ ਕੁਝ ਪਾਰਟੀ ਸੰਸਦ ਮੈਂਬਰਾਂ ਦੇ ਦਲ ਬਦਲੀ ਕਰਨ ਦੀਆਂ ਅਟਕਲਾਂ ਦਰਮਿਆਨ ਹੋਈ ਹੈ। ਸ਼ਿਵ ਸੈਨਾ ਉਧਵ ਠਾਕਰੇ ਧੜੇ ਦੇ ਲੋਕ ਸਭਾ ਵਿੱਚ 9 ਸੰਸਦ ਮੈਂਬਰ ਨੇ। ਮੀਟਿੰਗ ਤੋਂ ਬਾਅਦ ਸ੍ਰੀ ਦੇਸਾਈ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਵਫਦ ਨੇ ਸ੍ਰੀ ਬਿਰਲਾ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਦਲ ਬਦਲੀ ਵਿਰੋਧੀ ਕਾਨੂੰਨ ਦੇ ਉਪਬੰਧਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਇੱਕ ਬਾਗੀ ਧੜਾ ਕਿਸੇ ਹੋਰ ਪਾਰਟੀ ਵਿੱਚ ਰਲੇਵਾਂ ਨਹੀਂ ਕਰ ਸਕਦਾ, ਭਾਵੇਂ ਉਸ ਨੂੰ 2/3 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਿਉਂ ਨਾ ਹੋਏ। ਸ੍ਰੀ ਦੇਸਾਈ ਨੇ ਸਪਸ਼ਟ ਕੀਤਾ ਕਿ ਸਿਰਫ ਮੂਲ ਪਾਰਟੀ ਹੀ ਰਲੇਵਾਂ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਉਜਾਨੀ ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਇੱਕ ਈ ਰਿਕਸ਼ਾ ਦੇ ਇੱਕ ਟਰੈਕਟਰ ਨਾਲ ਟਕਰਾ ਜਾਣ ਕਾਰਨ ਈ ਰਿਕਸ਼ਾ 'ਚ ਸਵਾਰ ਘੱਟੋ ਘੱਟ 6 ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਜ਼ਖਮੀ ਹੋ ਗਈਆਂ। ਬਦਾਯੂੰ ਜ਼ਿਲ੍ਹੇ ਦੇ DM ਅਵਨੀਸ਼ ਰਾਏ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪਰਿਵਾਰ ਦੀਆਂ 9 ਔਰਤਾਂ ਇੱਕ ਵਿਆਹ ਲਈ ਰਿਸ਼ਤੇਦਾਰਾਂ ਨੂੰ ਸੱਦਾ ਦੇਣ ਲਈ ਈ ਰਿਕਸ਼ਾ ਵਿੱਚ ਦੂਜੇ ਪਿੰਡ ਜਾ ਰਹੀਆਂ ਸਨ। ਉਧਰ ਗੁਜਰਾਤ ਦੇ ਵਡੋਦਰਾ ਵਿੱਚ ਇੱਕ ਟਰੱਕ ਅਤੇ ਇੱਕ ਨਿੱਜੀ ਬੱਸ ਦੀ ਟੱਕਰ ਵਿੱਚ ਇੱਕ 9 ਸਾਲਾ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 27 ਹੋਰ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਲਈ ਵਡੋਦਰਾ ਦੇ SSG ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਇਹ ਹਾਦਸਾ ਅੱਜ ਤੜਕੇ ਕੁਟੰਬੀ ਸਟੇਡੀਅਮ ਨੇੜੇ ਵਾਪਰਿਆ, ਜਦੋਂ ਬਾਂਸਵਾੜਾ ਤੋਂ ਸੂਰਤ ਜਾ ਰਹੀ ਇੱਕ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਸੂਚਨਾ ਮਿਲਣ ਤੇ SDRF, NDRF, ਪੁਲਿਸ ਅਤੇ ਵਡੋਦਰਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਬਚਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਦਾਯੂੰ ਅਤੇ ਗੁਜਰਾਤ ਦੇ ਵਡੋਦਰਾ ਦੇਹਾਤੀ ਵਿੱਚ ਵੱਖ ਵੱਖ ਹਾਦਸਿਆਂ ਵਿੱਚ ਹੋਏ ਜਾਨੀ ਤੇ ਮਾਲੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕੀਤਾ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਓਪਰੇਸ਼ਨ ਸਿੰਦੂਰ 2.0 ਦੀਆਂ ਤਿਆਰੀਆਂ ਦੀ ਤਜਵੀਜ਼ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਪੱਤਰ ਫਰਜ਼ੀ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਬੰਜਰ ਜ਼ਮੀਨ ਨੂੰ ਦੁਬਾਰਾ ਉਪਜਾਊ ਬਣਾਉਣ ਦੇ ਸਰਕਾਰ ਦੇ ਯਤਨ ਨਾ ਸਿਰਫ ਕੁਦਰਤ ਦੀ ਸੇਵਾ ਨੇ ਸਗੋਂ ਮਨੁੱਖਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਵਚਨਬੱਧਤਾ ਵੀ ਨੇ। ਮਾਰੂਥਲੀਕਰਨ ਅਤੇ ਸੋਕੇ ਨਾਲ ਲੜਨ ਲਈ ਆਲਮੀ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2.6 ਕਰੋੜ ਹੈਕਟੇਅਰ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਦਾ ਟੀਚਾ ਰੱਖਿਆ ਅਤੇ ਸਰਕਾਰ ਇਸ ਟੀਚੇ ਵੱਲ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਮਿੱਟੀ ਦੇ ਖਾਰੇਪਣ ਦਾ ਵਧੇਰੇ ਜ਼ੋਖਮ ਹੈ ਉੱਥੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਅਤੇ ਯੂਰੀਆ ਤੇ ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ। ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਲਈ ਜਿੱਤ ਵਾਸਤੇ 403 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ 49.5 ਓਵਰਾਂ ਵਿੱਚ 402 ਦੌੜਾਂ ਬਣਾ ਕੇ ਆਊਟ ਹੋ ਗਈ। ਸ਼ੁਭਮਨ ਗਿੱਲ ਅਤੇ ਸ਼ਾਨ ਕਿਸ਼ਨ ਦੋਵਾਂ ਨੇ ਸੈਂਕੜੇ ਲਾਏ। ਗਿੱਲ ਨੇ 154 ਤੇ ਕਿਸ਼ਨ ਨੇ 125 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਅਫਗਾਨਿਸਤਾਨ ਨੇ 16 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਤੇ 86 ਦੌੜਾਂ ਬਣਾ ਲਈਆਂ ਨੇ। ਜੰਮੂ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਜੁਲਾਈ ਵਿੱਚ ਸ਼ੁਰੂ ਹੋਣ ਵਾਲੀ ਯਾਤਰਾ ਨਾਲ ਜੁੜੇ ਸਥਾਨਾਂ ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਨੇ। ਮਣੀਪੁਰ ਵਿੱਚ ਸੁਰੱਖਿਆ ਬਲਾਂ ਨੇ ਰਾਜਪਾਲ ਵਿੱਚ ਬਗਾਵਤ ਵਿਰੋਧੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਨੇ। ਅਧਿਕਾਰੀਆਂ ਅਨੁਸਾਰ ਵੱਖ ਵੱਖ ਕਾਰਵਾਈਆਂ ਵਿੱਚ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ੍ਰੀ ਮੋਦੀ ਨੇ ਅੱਜ ਫਰਾਂਸ ਦੇ ਏਵੀਆਂ ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਦੁਵੱਲੀ ਗੱਲਬਾਤ ਕੀਤੀ ਹੈ। ਇਲੈਕਟ੍ਰੋਨਿਕਸ

0: ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰਾਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਦੋ ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: खेल रही है ज्विलिंग एक बार फिर से दाएं हाथ से उनकी गेंद शॉट ऑफ लाइन गेंद थी बैकवर्ड पर गई ड्राइव किया स्क्वायर लेग की तरफ लेकिन फील्डिंग वहां

0: ਵਿਸ਼ੇਸ਼ ਪ੍ਰੋਗਰਾਮ ਹੁਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।
1: 100% ਘਰੋਂ ਕੋ ਪਾਣੀ ਉਪਲਬਧ ਕਰਾਇਆ ਜਾ ਰਹਾ ਹੈ ਔਰ ਹਰ ਘਰ ਸੇ ਕੂੜਾ ਕਲੈਕਸ਼ਨ ਕਰਾ ਕਰ ਆਰਸੀਸੀ ਸੈਂਟਰ ਪਰ ਭਿਜਵਾਇਆ ਜਾਤਾ ਹੈ ਔਰ ਆਰਸੀਸੀ ਸੈਂਟਰ ਪਰ ਕੇਚੂਆ ਦੁਆਰਾ ਜੈਵਿਕ ਖਾਦ ਵੀ ਤਿਆਰ ਕਰਾ ਜਾਤਾ ਹੈ ਜੋ ਕਿਸਾਨੋ ਕੋ ਉਪਲਬਧ ਕਰਾ ਦਿਆ ਜਾਤਾ ਹੈ। ਉਸ ਖੇਤੀ ਮੇ ਉਰਵਕ ਜੋ ਹੈ ਜੈਸੇ ਯੂਰੀਆ ਡਾਈ ਉਸਕਾ ਇਸਤੇਮਾਲ ਕਮ ਕਰਾਇਆ ਜਾਤਾ ਹੈ। ਸਵੱਛ ਭਾਰਤ ਮਿਸ਼ਨ ਕੇ ਅੰਤਰਗਤ ਹਮਾਰੇ ਗਾਓ ਕੋ 3 ਬਾਰ ਪ੍ਰਧਾਨ ਮੰਤਰੀ ਪੁਰਸਕਾਰ 1 ਬਾਰ ਮੁਖਯ ਮੰਤਰੀ ਪੁਰਸਕਾਰ ਸੇ ਸਨਮਾਨਿਤ ਪ੍ਰਾਪਤ ਹੁਆ ਹੈ। ਸਨਮਾਨ ਕੇ ਰੂਪ ਮੇ ਮਿਲੀ ਧਨ ਰਾਸ਼ੀ ਸੇ ਗਾਓ ਮੇ ਏਕ ਡਿਜੀਟਲ ਲਾਇਬ੍ਰੇਰੀ ਕਾ ਨਿਰਮਾਣ ਕਰਾਇਆ ਗਿਆ ਹੈ ਤਾਕਿ ਗਰੀਬ ਬੱਚੋ ਕੋ ਮੁਫਤ ਮੇ ਅੱਛੀ ਸ਼ਿਕਸ਼ਾ ਕਾ ਲਾਭ ਮਿਲ ਸਕੇ। ਹਮਾਰੇ ਗਾਓ ਮੇ ਸਭੀ ਸਰਕਾਰੀ ਯੋਜਨਾਓ ਕਾ 100% ਲਾਭ ਦਿਲਾਇਆ ਜਾਤਾ ਹੈ। ਹਮਾਰੇ ਗਾਓ ਮੇ ਕਿਸਾਨੋ ਸੇ ਸੰਬੰਧਿਤ ਸਰਕਾਰੀ ਯੋਜਨਾਏ ਜੈਸੇ ਕਿਸਾਨ ਸਨਮਾਨ ਨਿਧੀ ਕ੍ਰਿਸ਼ੀ ਯੰਤਰ ਖੇਤੋ ਮੇ ਪਾਈਪ ਲਾਈਨ ਕਾ ਲਾਭ ਵੀ ਕਿਸਾਨੋ ਕੋ ਦਿਲਾਇਆ ਗਿਆ ਹੈ। ਕਿਸਾਨੋ ਕੋ ਫਸਲ ਬੀਮਾ ਯੋਜਨਾ ਕਾ ਲਾਭ ਵੀ ਦਿਲਾਇਆ ਗਿਆ ਹੈ। ਸੋਲਰ ਪੰਪ ਵੀ ਹਮਾਰੇ ਗਾਓ ਮੇ ਕਾਫੀ ਕਿਸਾਨੋ ਦੁਆਰਾ ਲਗਾਏ ਗਏ ਹੈ। ਹਮਾਰੇ ਗਾਓ ਮੇ ਕਿਸਾਨ ਦੁਆਰਾ ਜੈਵਿਕ ਖੇਤੀ ਵੀ ਕੀ ਜਾ ਰਹੀ ਹੈ ਔਰ ਤਾਲਾਬ ਕੇ ਚਾਰੋ ਔਰ 16 ਲਾਈਟੇ ਲਗਾਈ ਗਈ ਹੈ ਔਰ ਗਾਓ ਮੇ ਵੀ ਕਰੀਬ 20-25 ਸੋਲਰ ਲਾਈਟੇ ਲਗਾਈ ਗਈ ਹੈ ਜਿਸ ਮੇ ਅਗਰ ਗਾਓ ਮੇ ਰਾਤ ਕੋ ਬਿਜਲੀ ਗੁਲ ਹੋ ਜਾਤੀ ਹੈ ਤੋ ਉਸਕੇ ਬਾਅਦ ਵੀ ਪੂਰਾ ਗਾਓ ਜਗਮਗਾਤਾ ਰਹਿਤਾ ਹੈ। ਜੀ ਮੈਂ ਆਪਣੇ
2: ਪ੍ਰਾਈਮ ਮਿਨਿਸਟਰ ਮੋਦੀ ਵਿਦ ਐਬਸੋਲੂਟ ਕਲੈਰਿਟੀ ਰਿਜ਼ੋਲਵ ਐਂਡ ਸਟਰੋਂਗ ਵਿਲ ਟੂ ਮੇਕ ਅ ਕਲੀਨ ਬ੍ਰੇਕ ਫਰੋਮ ਆਲਮੋਸਟ 70 ਈਅਰ long approach, which was a wishy-washy kind of an approach,
3: tentative approach,
2: appeasement, mollycoddling, and trying to somehow, you know, manage the situation.
3: Right.
2: Rather than taking the bull by its horns and attacking the one of the root causes of the problem.
3: Right.
2: That is what
3: it Absolutely. Was. Yeah, you're right. Mm-hmm.
2: And I say root cause because, you know, what did Article 370 do? It created and then perpetuated a separatist mindset. And over time, in the psyche of the nation, somehow, you know, it got embedded that this is irrevocable.
3: That's right.
2: And this is something which is even inconceivable. Change, I mean, abrogating can't be even thought of.
3: Yeah, and we have to live with it. I mean, there is no choice.
2: Constitutionally, perhaps impermissible, and the consequences of, you know, abrogating it or tinkering with it or diluting it will lead to a situation which will become unmanageable. That was the mindset or thought process which had prevailed for a very, very long time, you know, sure, after independence.
3: Right.
2: And, you know, it was actually a false narrative because, you know, the instrument of accession, which Maharaja of Kashmir signed with